0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ati radio dwara jude ho.
2: ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਅੱਜ 19 ਜੂਨ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ

0: su SBS.
1: Ice Cube's Big 3 is back. The most physical, fierce, and competitive basketball league on earth returns to CBS this Saturday. Three-time Big 3 MVP ISO Joe Johnson and the reloaded Detroit Amps battle two-time Big 3 championship coach Steven Jackson's DMV trilogy, followed by Big 3's most intense rivalry. Defending champions Miami 305 and Michael Beasley chasing his third straight MVP take on Dwight Howard, coach Nick Young, and the LA Riot. Watch Big 3 Saturday, 4 p.m. Eastern, 1 p.m. Pacific on CBS. Catch replays Monday, 8 p.m. on BET.
2: ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 04-39-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਉਸ ਤੋਂ ਬਾਅਦ ਗੱਲ ਕਰਾਂਗੇ ਜੀ ਫੁੱਟਬਾਲ ਦੇ ਮਹਾਕੁੰਭ ਫੀਫਾ ਵਰਲਡ ਕੱਪ ਦੀ ਅਤੇ ਇਸ ਦੇ ਨਾਲ ਹੀ ਸਾਹਿਤ, ਸੰਗੀਤ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਕੁਝ ਖਾਸ ਵੰਗੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਪੰਜਾਬੀ ਗੀਤ ਸੰਗੀਤ ਜਗਤ ਦੀ ਨਾਮਵਰ ਸ਼ਖਸੀਅਤ ਦੇਬੀ ਮਖਸੂਸਪੁਰੀ ਹੋਰਾਂ ਦੇ ਨਾਲ। ਦੋਸਤੋ, ਅੱਜ ਸ਼ੁੱਕਰਵਾਰ ਹੈ ਅਤੇ ਆਪਣੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਹਰੇਕ ਸ਼ੁੱਕਰਵਾਰ ਨੂੰ ਅਸੀਂ ਗੱਲ ਕਰਦੇ ਹਾਂ ਜੀ ਪੰਜਾਬੀ ਬੋਲੀ ਦੇ ਅਖਾਣਾਂ ਅਤੇ ਉਹਨਾਂ ਅਖਾਣਾਂ ਦੇ ਨਾਲ ਜੁੜੀਆਂ ਕਹਾਣੀਆਂ ਦੀ। ਇਸੇ ਕੜੀ ਵਿੱਚ ਲੈਂਦੇ ਪੰਜਾਬ ਤੋਂ ਸਾਡੇ ਸਾਥੀ ਮਸੂਦ ਮੱਲੀ, ਉੱਥੋਂ ਦੇ ਸਾਹਿਤ ਮਾਹਰ ਅਹਿਸਾਨ ਬਾਜਵਾ ਦੇ ਨਾਲ ਮਿਲ ਕੇ ਅੱਜ ਵੀ ਕੁਝ ਦਿਲਚਸਪ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਇੱਥੇ ਬਸ ਨਹੀਂ ਹੈ, ਪ੍ਰੋਗਰਾਮ ਦੇ ਵਿੱਚ ਗੱਲ ਆਸਟ੍ਰੇਲੀਆ ਦੇ ਲਾਟਰੀ ਵੀਜ਼ਾ ਦੀ ਵੀ ਕਰਾਂਗੇ। ਭਾਰਤੀ ਲੋਕਾਂ ਦੇ ਲਈ ਖੋਲ੍ਹੇ ਗਏ ਇਸ ਵੀਜ਼ੇ ਦੀਆਂ ਸ਼ਰਤਾਂ ਅਤੇ ਮਾਪਦੰਡਾਂ ਸਮੇਤ ਹੋਰ ਪਹਿਲੂਆਂ ਬਾਰੇ ਵੀ ਜਾਣਕਾਰੀਆਂ ਤੁਹਾਡੇ ਤੱਕ ਪੁੱਜਦੀਆਂ ਕਰਾਂਗੇ। ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੁਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਖਜ਼ਾਨਾ ਮੰਤਰੀ ਜਿਮ ਚਾਮਸ ਨੇ ਕੈਪੀਟਲ ਗੇਨ ਟੈਕਸ ਵਿਚ ਸਰਕਾਰ ਵੱਲੋਂ ਪ੍ਰਸਤਾਵਿਤ ਤਬਦੀਲੀਆਂ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਆਖਿਆ ਕਿ ਕਾਰੋਬਾਰਾਂ ਦੇ ਲਈ ਰਿਆਇਤਾਂ ਦਾ ਵਿਸਤਾਰ ਇਹ ਦਰਸਾਉਂਦਾ ਹੈ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣ ਰਹੀ ਹੈ। ਕਾਬਲੇ ਗੌਰ ਹੈ ਕਿ ਫੈਡਰਲ ਸਰਕਾਰ ਨੇ ਵੀਰਵਾਰ 18 ਜੂਨ ਨੂੰ ਇਹ ਐਲਾਨ ਕੀਤਾ ਸੀ ਕਿ 50% ਟੈਕਸ ਕਟੌਤੀ ਦੇ ਲਈ ਨਿਰਧਾਰਿਤ $20 ਲੱਖ ਦੇ ਕਾਰੋਬਾਰ ਦੀ ਹੱਦ ਨੂੰ ਵਧਾ ਕੇ $100 ਲੱਖ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਐਲਾਨ ਦੇ ਨਾਲ 27 ਲੱਖ ਛੋਟੇ ਕਾਰੋਬਾਰ ਅਤੇ ਸਾਰੇ ਸਰਗਰਮ ਕਾਰੋਬਾਰਾਂ ਦਾ 98% ਹਿੱਸਾ ਫਾਇਦੇ ਵਿਚ ਰਹੇਗਾ। ਬਿਜ਼ਨਸ ਨਿਊ ਸਾਊਥ ਵੇਲਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਚਾਮਸ ਨੇ ਆਖਿਆ ਕਿ ਇਸ ਪੈਕੇਜ ਨੂੰ ਮੁਕੰਮਲ ਤੌਰ ਉੱਤੇ ਵੇਖਣਾ ਮਹੱਤਵਪੂਰਨ ਹੈ। ਉਧਰ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਦਾ ਆਖਣਾ ਹੈ ਕਿ ਗਠਜੋੜ ਹਾਲ ਹੀ ਦੇ ਵਿਚ ਐਲਾਨੀਆਂ ਗਈਆਂ ਰਿਆਇਤਾਂ ਦਾ ਵਿਰੋਧ ਕਰੇਗਾ। ਕੁਈਨਜ਼ਲੈਂਡ ਦੇ ਵਿਚ ਇੱਕ ਵਪਾਰਕ ਟਾਊਨ ਹਾਲ ਫੋਰਮ ਤੋਂ ਬਾਅਦ ਗੱਲਬਾਤ ਕਰਦਿਆਂ ਸ਼੍ਰੀ ਟੇਲਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਾ ਚਾਹੀਦਾ ਹੈ। ਭਾਈਚਾਰਕ ਸਮੂਹਾਂ ਨੇ ਪੌਲਿਨ ਹੈਨਸਨ ਦੇ ਮੋਨੋ ਕਲਚਰਲ ਆਸਟ੍ਰੇਲੀਆ ਦੇ ਸੱਦੇ ਦੀ ਆਲੋਚਨਾ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਨੈਸ਼ਨਲ ਪ੍ਰੈਸ ਕਲੱਬ ਦੇ ਵਿਚ ਆਪਣੇ ਭਾਸ਼ਣ ਵਿਚ ਬਹੁ ਸਭਿਆਚਾਰਵਾਦ ਦੀ ਨੀਤੀ ਨੂੰ ਅਸਫਲ ਦੱਸਿਆ ਅਤੇ ਇਸ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ। ਦੀ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕੌਂਸਲ ਆਫ ਆਸਟ੍ਰੇਲੀਆ ਦਾ ਆਖਣਾ ਹੈ ਕਿ ਉਹ ਹੈਨਸਨ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਨੇ ਅਤੇ ਇਹ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਮੁੜ ਸੁਰਜੀਤ ਕਰਨ ਅਤੇ ਵੰਡ ਨੂੰ ਵਧਾਵਾ ਦੇਣ ਦੀ ਇੱਕ ਕੋਸ਼ਿਸ਼ ਹੈ। ਫੈਡਰੇਸ਼ਨ ਦੇ ਮੁਖੀ ਪੀਟਰ ਡੌਕਸ ਦਾ ਆਖਣਾ ਹੈ ਕਿ ਮਿਸ ਹੈਨਸਨ ਦੀਆਂ ਟਿੱਪਣੀਆਂ ਆਸਟ੍ਰੇਲੀਆ ਦੇ ਇਤਿਹਾਸ ਵਿਚ ਅਤੇ ਰਾਸ਼ਟਰੀ ਪਹਿਚਾਣ ਦੇ ਵਿਚ ਪ੍ਰਵਾਸੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਨਜ਼ਰ ਅੰਦਾਜ਼ ਕਰਦੀਆਂ ਨੇ। ਦੁਨੀਆਂ ਦੀ ਸਭ ਤੋਂ ਲੋਕਪ੍ਰਿਯ ਐਨੀਮੇਟਿਡ ਕਾਰਟੂਨ ਸੀਰੀਜ਼ ਬਲੂਈ ਪਹਿਲੀ ਵਾਰ ਕਿਸੇ ਆਸਟ੍ਰੇਲੀਅਨ ਸਵਦੇਸ਼ੀ ਭਾਸ਼ਾ ਵਿਚ ਅਨੁਵਾਦਿਤ ਹੋਣ ਜਾ ਰਹੀ ਹੈ। ਇਸ ਸਾਲ ਦੇ ਨਾਈਡੌਕ ਵੀਕ ਦੇ ਸੰਬੰਧ ਵਿਚ ਇਸ ਸੀਰੀਜ਼ ਦੇ 5 ਐਪੀਸੋਡ ਯੋਲਨੂ ਮਤੂ ਭਾਸ਼ਾ ਵਿਚ ਡਬ ਕੀਤੇ ਜਾਣਗੇ। ਇਨ੍ਹਾਂ ਐਪੀਸੋਡ ਨੂੰ ਨਾਰਥ ਈਸਟ ਅਨਹੈਮ ਲੈਂਡ ਦੇ ਸਥਾਨਕ ਬੁਲਾਰਿਆਂ ਦੁਆਰਾ ਆਵਾਜ਼ਾਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿਚ ਬਲੂਈ ਵਿੰਗੋ ਦੀਆਂ ਆਵਾਜ਼ਾਂ ਸਥਾਨਕ ਬੱਚਿਆਂ ਵੱਲੋਂ ਰਿਕਾਰਡ ਕੀਤੀਆਂ ਗਈਆਂ ਨੇ। ਸਪੈਸ਼ਲ ਐਪੀਸੋਡ ਦਾ ਪ੍ਰੀਮੀਅਰ 5 ਜੁਲਾਈ ਤੋਂ ਨਾਈਡੌਕ ਵੀਕ ਦੌਰਾਨ ਹੋਵੇਗਾ ਅਤੇ ਇਨ੍ਹਾਂ

ਇਸ ਸਾਲ ਦੇ ਗਰਮਾ ਫੈਸਟੀਵਲ ਦੌਰਾਨ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਈਰਾਨ ਸਮਝੌਤੇ ਦੇ ਇਜ਼ਰਾਈਲੀ ਆਲੋਚਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਦੁਨੀਆ ਵਿਚ ਬਚੇ ਆਪਣੇ ਇਕ ਮਾਤਰ ਸ਼ਕਤੀਸ਼ਾਲੀ ਸਹਿਯੋਗੀ ਨੂੰ ਨਾਰਾਜ਼ ਨਾ ਕਰਨ। ਈਰਾਨ ਸਮਝੌਤੇ ਬਾਰੇ ਤਕਨੀਕੀ ਵਾਰਤਾ ਦੇ ਲਈ ਸ੍ਰੀ ਵੈਂਸ ਵੱਲੋਂ ਇਸ ਹਫਤੇ ਦੇ ਅਖੀਰ ਵਿਚ ਸਵਿਟਜ਼ਰਲੈਂਡ ਦੀ ਯਾਤਰਾ ਕੀਤੀ ਜਾਵੇਗੀ। ਇਸ ਸਮਝੌਤੇ ਉੱਤੇ ਉਮੀਦ ਕੀਤੇ ਜਾ ਰਹੇ ਸਮੇਂ ਤੋਂ 2 ਦਿਨ ਪਹਿਲਾਂ ਹੀ ਇਲੈਕਟ੍ਰੋਨਿਕ ਰੂਪ ਵਿਚ ਹਸਤਾਖਰ ਹੋ ਗਏ ਸਨ। ਵਾਈਟ ਹਾਊਸ ਵਿਚ ਇਕ ਮੀਡੀਆ ਬਰੀਫਿੰਗ ਦੌਰਾਨ ਸ੍ਰੀ ਵੈਂਸ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਇਸ ਗੱਲ ਦੇ ਲਈ ਸ਼ਲਾਘਾ ਕੀਤੀ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ ਤੇ ਸਮਝੌਤੇ ਦੀ ਆਲੋਚਨਾ ਨਹੀਂ ਕੀਤੀ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਮਝੌਤੇ ਉੱਤੇ ਹਮਲੇ ਰੋਕਣ ਦੀ ਲੋੜ ਹੈ। ਤੇ ਆਖਰ ਦੇ ਵਿਚ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਨੂੰ ਪੰਥ ਦੋਖੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ 2 ਲੈਬੋਰਟਰੀਆਂ ਦੀ ਜਾਂਚ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਫਰਜ਼ੀ ਵੀਡੀਓ ਵਿਚ ਉਨ੍ਹਾਂ ਦੀ ਦਿੱਖ ਵਰਗੇ ਕਿਸੇ ਅਦਾਕਾਰ ਤੋਂ ਅਦਾਕਾਰੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੀ ਲੈਬੋਰਟਰੀ ਜਾਂਚ ਦੌਰਾਨ ਇੱਕ ਵੀ ਫਰੇਮ ਉਨ੍ਹਾਂ ਦੇ ਚਿਹਰੇ, ਕੱਦ, ਸਰੀਰਕ ਬਣਤਰ ਜਾਂ ਦਿੱਖ ਨਾਲ ਮੇਲ ਨਹੀਂ ਖਾਂਦਾ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਅਕਾਲੀ ਦਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਲਈ 19 ਜੁਲਾਈ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਝੂਠ ਬੋਲਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਲਾਈ ਡਿਟੈਕਟਰ ਟੈਸਟ ਕਰਵਾਉਣ ਦੀ ਖੁੱਲੀ ਚੁਣੌਤੀ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿਚ ਕਾਂਗਰਸ ਨੇ ਵੀ ਆਪ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

ਪਿਆਰੇ ਦੋਸਤੋ, ਹੁਣੇ ਹੁਣੇ ਤੁਸੀਂ ਦੇਸ਼ ਦੁਨੀਆ ਦੀਆਂ ਚੋਣਵੀਆਂ ਖਬਰਾਂ ਸੁਣ ਕੇ ਹਟੇ ਹੋ। ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਔਰ ਮੈਲਬਨ ਸਟੂਡੀਓ ਤੋਂ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮੱਸੀ। ਅਤੇ ਇਹਨਾਂ ਖਬਰਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਜੀ ਫੀਫਾ ਵਰਲਡ ਕੱਪ ਦੀ। ਫੁੱਟਬਾਲ ਦਾ ਉਹ ਮਹਾਕੁੰਭ ਜਿਸ ਦਾ ਖੁਮਾਰ ਫੁੱਟਬਾਲ ਪ੍ਰੇਮੀਆਂ ਦੇ ਇਸ ਵਕਤ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੂਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਫੁੱਟਬਾਲ ਨੂੰ ਪਿਆਰ ਕਰਨ ਵਾਲੇ, ਚਾਹੇ ਉਹ ਖਿਡਾਰੀ ਨੇ ਚਾਹੇ ਉਹ ਪ੍ਰਸ਼ੰਸਕ ਨੇ, ਜਿੱਥੇ ਕਿਤੇ ਵੀ ਲੋਕ ਫੁੱਟਬਾਲ ਦੇ ਨਾਲ ਜੁੜੇ ਹੋਏ ਬੈਠੇ ਨੇ, ਸਭਨਾਂ ਦੇ ਵੱਲੋਂ ਇਸ ਮਹਾਕੁੰਭ ਦੇ ਉੱਤੇ ਨਜ਼ਰਾਂ ਟਿੱਕੀਆਂ ਹੋਈਆਂ ਨੇ। ਸਭ ਦੀਆਂ ਸਭ ਲੋਕਾਂ ਦੇ ਵੱਲੋਂ ਇਹਨਾਂ ਮੈਚਾਂ ਦਾ ਜਿੱਥੇ ਆਨੰਦ ਮਾਣਿਆ ਜਾ ਰਿਹਾ, ਉੱਥੇ ਜਿਹੜੇ ਵੱਖੋ ਵੱਖ ਖਿਡਾਰੀ ਨੇ, ਚਾਹੇ ਉਹਨਾਂ ਦੇ ਪਸੰਦੀਦਾ ਖਿਡਾਰੀ ਨੇ ਚਾਹੇ ਵਿਰੋਧੀ ਟੀਮਾਂ ਦੇ ਖਿਡਾਰੀ ਨੇ, ਸਭ ਦੀ ਸਮੀਖਿਆ ਵੀ ਖੇਡ ਦੀ ਕੀਤੀ ਜਾ ਰਹੀ ਹੈ, ਖੇਡ ਪ੍ਰਦਰਸ਼ਨ ਦੀ ਸਮੀਖਿਆ ਹੋ ਰਹੀ ਹੈ। ਔਰ ਇਸੇ ਕੜੀ ਦੇ ਤਹਿਤ SBS ਦੇ ਵੱਲੋਂ ਵੀ ਜਿਹੜਾ ਇਹਨਾਂ ਪੂਰੇ ਮੈਚਾਂ ਦਾ ਜਿੱਥੇ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ, ਨਾਲ ਦੀ ਨਾਲ ਇਹਨਾਂ ਖੇਡਾਂ ਦੀ, ਇਹਨਾਂ ਮੈਚਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ। ਔਰ ਜਿਹੜਾ 7ਵਾਂ ਦਿਨ ਸੀਗਾ, ਕਿਉਂਕਿ 11 ਜੂਨ ਤੋਂ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋਈ ਹੈ, ਔਰ 7ਵਾਂ ਦਿਨ ਕਹਿਣ ਦਾ ਭਾਵ ਕਿ 18 ਜੂਨ ਵਾਲੇ ਦਿਨ ਫੀਫਾ ਵਰਲਡ ਕੱਪ ਦੇ ਜਿਹੜੇ ਮੈਚ ਨੇ ਉਹਨਾਂ ਦੇ ਵਿੱਚ ਕੀ ਕੁਝ ਹੋਇਆ, ਸਾਰਾ ਵੀਰਵਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹੈ ਸਾਡੇ ਸਾਥੀ ਸੁਮੀਤ ਕੌਰ। ਆਓ ਸੁਣਦੇ ਹਾਂ ਇਸ ਸੰਖੇਪ ਰਿਪੋਰਟ ਦੇ ਰਾਹੀਂ।

0: ਇੰਗਲੈਂਡ ਨੇ ਹੈਰੀ ਕੇਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕ੍ਰੋਏਸ਼ੀਆ ਨੂੰ ਹਰਾਇਆ, ਜਦਕਿ ਪੋਰਚੁਗਲ ਨੂੰ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਦੇ ਖਿਲਾਫ ਨਿਰਾਸ਼ਾਜਨਕ ਨਤੀਜੇ ਦਾ ਸਾਹਮਣਾ ਕਰਨਾ ਪਿਆ। ਫੀਫਾ ਵਰਲਡ ਕੱਪ ਦੇ 7ਵੇਂ ਦਿਨ ਦੀਆਂ ਮੁੱਖ ਸਰਗਰਮੀਆਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿੱਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਪੇਸ਼ ਹੈ ਫੀਫਾ 2026 ਦੇ 7ਵੇਂ ਦਿਨ ਦਾ ਸਪੋਰਟਸ ਰੈਪ। ਇੰਗਲੈਂਡ ਨੇ ਆਪਣੇ ਵਰਲਡ ਕੱਪ ਅਭਿਆਨ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ ਅਤੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾਇਆ। ਇਸ ਜਿੱਤ ਦੇ ਹੀਰੋ ਰਹੇ ਸਟ੍ਰਾਈਕਰ ਹੈਰੀ ਕੇਨ, ਜਿਨ੍ਹਾਂ ਨੇ ਪਹਿਲੇ ਹਾਫ ਵਿੱਚ 2 ਗੋਲ ਕੀਤੇ ਜਿਨ੍ਹਾਂ ਵਿੱਚ 1 ਪੈਨਲਟੀ ਵੀ ਸ਼ਾਮਿਲ ਸੀ, ਜਿਸ ਦਾ ਰੀਟੇਕ ਕਰਨਾ ਪਿਆ। ਕ੍ਰੋਏਸ਼ੀਆ ਨੇ ਪਹਿਲੇ ਹਾਫ ਵਿੱਚ 2 ਵਾਰ ਬਰਾਬਰੀ ਹਾਸਲ ਕੀਤੀ ਪਰ ਦੂਜੇ ਹਾਫ ਵਿੱਚ ਇੰਗਲੈਂਡ ਨੇ ਮੈਚ ਤੇ ਪੂਰਾ ਕਾਬੂ ਕਰ ਲਿਆ। ਜੇਕਰ ਕ੍ਰੋਏਸ਼ੀਆਈ ਗੋਲਕੀਪਰ ਨੇ ਕਈ ਸ਼ਾਨਦਾਰ ਬਚਾਅ ਨਾ ਕੀਤੇ ਹੁੰਦੇ ਤਾਂ ਇੰਗਲੈਂਡ ਹੋਰ ਵੀ ਗੋਲ ਕਰ ਸਕਦਾ ਸੀ। ਇਸ ਤੋਂ ਪਹਿਲਾਂ ਹਿਊਸਟਨ ਵਿੱਚ ਗਰੁੱਪ ਕੇ ਦੇ ਆਪਣੇ ਪਹਿਲੇ ਮੈਚ ਵਿੱਚ ਪੋਰਚੁਗਲ ਨੂੰ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਨੇ 1-1 ਦੀ ਬਰਾਬਰੀ ਤੇ ਰੋਕ ਲਿਆ। ਪੋਰਚੁਗਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਲਈ ਇਹ ਇੱਕ ਨਿਰਾਸ਼ਾਜਨਕ ਰਾਤ ਰਹੀ। ਉਨ੍ਹਾਂ ਨੇ ਪੂਰੇ 90 ਮਿੰਟ ਖੇਡੇ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਇੱਕ ਹੋਰ ਅਫਰੀਕੀ ਦੇਸ਼ ਖਾਨਾ ਨੇ ਵੀ ਜਸ਼ਨ ਮਨਾਇਆ, ਜਿਸ ਨੇ ਟੋਰਾਂਟੋ ਵਿੱਚ ਗਰੁੱਪ ਐਲ ਦੇ ਰੋਮਾਂਚਕ ਮੁਕਾਬਲੇ ਵਿੱਚ ਪਨਾਮਾ ਨੂੰ 1-0 ਨਾਲ ਹਰਾਇਆ। ਦਿਨ ਦੇ ਆਖਰੀ ਮੈਚ ਵਿੱਚ ਕੋਲੰਬੀਆ ਨੇ ਉਜ਼ਬੇਕਿਸਤਾਨ ਨੂੰ 3-1 ਨਾਲ ਹਰਾਇਆ। ਹੁਣ ਨਜ਼ਰ ਮਾਰਦੇ ਹਾਂ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਸੋਕਰੂਜ਼ ਦੀਆਂ ਤਾਜ਼ਾ ਖ਼ਬਰਾਂ ਤੇ। ਸੋਕਰੂਜ਼ ਨੇ ਸ਼ਨੀਵਾਰ ਨੂੰ ਮੇਜ਼ਬਾਨ ਅਮਰੀਕਾ ਨਾਲ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਕੈਲੀਫੋਰਨੀਆ ਦੇ ਓਕਲੈਂਡ ਵਿੱਚ ਬੰਦ ਦਰਵਾਜ਼ਿਆਂ ਪਿੱਛੇ ਟ੍ਰੇਨਿੰਗ ਸੈਸ਼ਨ ਕੀਤਾ। ਆਸਟ੍ਰੇਲੀਆਈ ਟੀਮ ਦਾ ਕਹਿਣਾ ਹੈ ਕਿ ਤੁਰਕੀ ਵਿਰੁੱਧ ਜਿੱਤ ਤੋਂ ਬਾਅਦ ਉਹ ਭਰੋਸੇ ਨਾਲ ਭਰੀ ਹੋਈ ਹੈ ਅਤੇ ਅਮਰੀਕਾ ਖਿਲਾਫ ਸੀਐਟਲ ਵਿੱਚ ਹੋਣ ਵਾਲੇ ਮੈਚ ਲਈ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਇਹ ਗੱਲ ਡਿਫੈਂਡਰ ਕਾਈ ਟ੍ਰਿਵਿਨ ਨੇ ਵੀ ਕਹੀ, ਜੋ ਮੇਜਰ ਲੀਗ ਸਾਕਰ ਵਿੱਚ ਨਿਊਯਾਰਕ ਸਿਟੀ ਐਫਸੀ ਲਈ ਖੇਡਦੇ ਹਨ।
1: Well, obviously we've started so well now and we spoke about, you know, pushing on and continuing. We want to obviously do better than we've ever done before at a World Cup, and that'll mean, you know, getting another result against the US and pushing through the group stage. But I think there was lots of positives from the Turkey game and just improving on them and, yeah, like I said, trying to get a positive result again.
0: ਆਸਟ੍ਰੇਲੀਆ ਤੇ ਅਮਰੀਕਾ ਵਿਚਕਾਰ ਇਹ ਮੁਕਾਬਲਾ ਸ਼ਨੀਵਾਰ ਨੂੰ ਹੋਵੇਗਾ ਅਤੇ SBS ਤੇ ਸਵੇਰੇ 4 ਵਜੇ ਤੋਂ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਕੱਲ ਦੇ ਮੈਚਾਂ ਵਿੱਚ ਚੈਕੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ, ਸਵਿਟਜ਼ਰਲੈਂਡ ਦੀ ਟੀਮ ਬੋਸਨੀਆ ਅਤੇ ਹਰਜ਼ੇਗੋਵੀਨਾ ਨਾਲ ਖੇਡੇਗੀ, ਕੈਨੇਡਾ ਦਾ ਮੁਕਾਬਲਾ ਕਤਰ ਨਾਲ ਹੋਵੇਗਾ, ਜਦਕਿ ਮੈਕਸੀਕੋ ਕੋਰੀਆ ਗਣਰਾਜ ਦੇ ਖਿਲਾਫ ਮੈਦਾਨ ਵਿੱਚ ਉਤਰੇਗਾ। ਤੁਸੀਂ ਸੁਣ ਰਹੇ ਸੀ ਫੀਫਾ ਵਿਸ਼ਵ ਕੱਪ 2026 ਦੇ 7ਵੇਂ ਦਿਨ ਦਾ ਡੇਲੀ ਅਪਡੇਟ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਫੀਫਾ ਵਰਲਡ ਕੱਪ 2026 ਦਾ ਹਰ ਪਲ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫ਼ਤ ਵੇਖੋ।

0: ਤਾਂ ਦੋਸਤੋ ਇਹ ਸੀ ਵੇਰਵਾ ਫੀਫਾ ਵਰਲਡ ਕੱਪ ਦੇ 7ਵੇਂ ਦਿਨ ਦਾ ਔਰ ਆਪਣੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੂੰ ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਜਿਹੜਾ 23ਵਾਂ ਅਤੇ ਮੌਜੂਦਾ ਐਡੀਸ਼ਨ ਇਸ ਵਕਤ ਚੱਲ ਰਿਹਾ ਹੈ ਇਹ ਹਰ ਸਾਲ ਮਾਫ਼ ਕਰਨਾ ਹਰ 4 ਸਾਲ ਦੇ ਬਾਅਦ ਹੋਣ ਵਾਲਾ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਹੈ ਜਿਹਦੇ ਵਿੱਚ ਫੀਫਾ ਦੇ ਮੈਂਬਰ ਦੇਸ਼ਾਂ ਦੀਆਂ ਮਰਦਾਂ ਦੀਆਂ ਕੌਮੀ ਟੀਮਾਂ ਹਿੱਸਾ ਲੈਂਦੀਆਂ ਨੇ ਇਹ ਟੂਰਨਾਮੈਂਟ 11 ਜੂਨ 2026 ਤੋਂ ਸ਼ੁਰੂ ਹੋਇਆ ਸੀ ਅਤੇ 19 ਜੁਲਾਈ ਨੂੰ ਖਤਮ ਹੋਏਗਾ ਇਸ ਦੀ ਮੇਜ਼ਬਾਨੀ 16 ਜਿਹੜੇ ਸ਼ਹਿਰ ਆ ਉਹ ਮਿਲ ਕੇ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ 11 ਸ਼ਹਿਰ ਅਮਰੀਕਾ ਦੇ ਨੇ 3 ਮੈਕਸੀਕੋ ਵਿੱਚ ਨੇ ਅਤੇ 2 ਜਿਹੜੇ ਹੈ ਉਹ ਕੈਨੇਡਾ ਵਿੱਚ ਨੇ ਇਹ ਪਹਿਲਾ ਫੀਫਾ ਵਿਸ਼ਵ ਕੱਪ ਹੈ ਜਿਸ ਦੀ ਮੇਜ਼ਬਾਨੀ 3 ਮੁਲਕ ਇਕੱਠੇ ਕਰ ਰਹੇ ਨੇ ਅਤੇ ਇਹ ਪਹਿਲੀ ਵਾਰ ਹੈ ਜਦੋਂ ਇਸ ਦੇ ਵਿੱਚ 48 ਟੀਮਾਂ ਖੇਡ ਰਹੀਆਂ ਨੇ ਜੋ ਕਿ ਪਹਿਲਾਂ ਦੇ 32 ਟੀਮਾਂ ਦੇ ਫਾਰਮੈਟ ਨਾਲੋਂ ਵੱਡਾ ਹੈ ਸੋ ਫੀਫਾ ਨਾਲ ਜੁੜੀਆਂ ਹੋਰ ਜਿਹੜੀਆਂ ਜਾਣਕਾਰੀਆਂ ਨੇ ਉਹ ਤੁਸੀਂ SBS ਦੇ ਵੱਖ ਵੱਖ ਪਲੇਟਫਾਰਮ ਦੇ ਉੱਤੇ ਜਾ ਕੇ ਖਾਸ ਤੌਰ 'ਤੇ SBS ਪੰਜਾਬੀ ਦੀ ਜਿਹੜੀ ਵੈਬਸਾਈਟ ਹੈ ਉੱਥੋਂ ਵੀ ਤੁਸੀਂ ਹਾਸਲ ਕਰ ਸਕਦੇ ਹੋ SBS ਪੰਜਾਬੀ ਦਾ ਜਿਹੜਾ ਫੇਸਬੁੱਕ ਪੇਜ ਹੈ ਉੱਥੋਂ ਹਾਸਲ ਕਰ ਸਕਦੇ ਹੋ SBS ਨਿਊਜ਼ ਤੋਂ ਹਾਸਲ ਕਰ ਸਕਦੇ ਹੋ ਔਰ SBS ਇਸ ਦਾ ਜਿਹੜਾ ਔਫੀਸ਼ੀਅਲ ਬ੍ਰੌਡਕਾਸਟਰ ਜਿਹੜਾ ਪਾਰਟਨਰ ਹੈਗਾ SBS ਦੇ ਉੱਤੇ ਤਮਾਮ ਜਾਣਕਾਰੀਆਂ ਫੀਫਾ ਵਰਲਡ ਕੱਪ ਦੇ ਨਾਲ ਜੁੜੀਆਂ ਤੁਸੀਂ ਹਾਸਲ ਕਰ ਸਕਦੇ ਹੋ ਸੋ ਹੋਰ ਵੀ ਵੱਖ ਵੱਖ ਚਾਹੇ ਜਿਹੜੀਆਂ ਜਾਣਕਾਰੀਆਂ ਨੇ ਜਿਹੜੀਆਂ ਸਿਆਸਤ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਜਿਵੇਂ ਕਿ ਵਨ ਨੇਸ਼ਨ ਪਾਰਟੀ ਦੀ ਲੀਡਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਿਆਨ ਦਿੱਤੇ ਗਏ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਵਿਰੋਧੀਆਂ ਦੀਆਂ ਪ੍ਰਤੀਕਿਰਿਆਵਾਂ ਜਿਹੜੇ ਸਮਾਜਿਕ ਆਗੂ ਨੇ ਧਾਰਮਿਕ ਆਗੂ ਨੇ ਉਹਨਾਂ ਦੀਆਂ ਕੀ ਪ੍ਰਤੀਕਿਰਿਆਵਾਂ ਨੇ ਤਮਾਮ ਜਿਹੜੀਆਂ ਅਪਡੇਟਸ ਨੇ ਤੁਸੀਂ SBS ਪੰਜਾਬੀ 'ਤੇ ਜਾ ਕੇ ਹਾਸਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਹੁਣ ਵਿਹਲਾ ਹੋ ਰਿਹਾ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਪਰ ਤੁਸੀਂ ਜਾਣਾ ਕਿਤੇ ਨਹੀਂ ਕਿਉਂਕਿ ਬ੍ਰੇਕ ਤੋਂ ਉਸ ਪਾਰ ਹੋਰ ਬਹੁਤ ਸਾਰੀਆਂ ਪੇਸ਼ਕਾਰੀਆਂ ਤੁਹਾਡੇ ਨਾਲ ਜਿਹੜੀਆਂ ਅਸੀਂ ਰੂਬਰੂ ਕਰਾਂਗੇ ਤੁਹਾਡੇ ਮੁਖਾਤਬ ਕਰਾਂਗੇ ਖਾਸ ਤੌਰ 'ਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਸਾਹਿਤ ਔਰ ਸੰਗੀਤ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਣ ਵਾਲਾ ਹੈ ਕਿਉਂਕਿ ਬ੍ਰੇਕ ਤੋਂ ਉਸ ਵਾਰ ਜਦੋਂ ਵਾਪਸ ਆਵਾਂਗੇ ਤਾਂ ਮਿਲਾਵਾਂਗੇ ਤੁਹਾਨੂੰ ਪੰਜਾਬੀ ਗੀਤ ਸੰਗੀਤ ਦੇ ਔਰ ਹੁਣ ਫਿਲਮੀ ਜਗਤ ਦੇ ਵਿੱਚ ਜਿਹੜਾ ਨਵੀਆਂ ਪੈੜਾਂ ਪਾ ਰਹੇ ਖਾਸ ਸ਼ਖਸੀਅਤ ਦੇਬੀ ਮਖਸੂਸਪੁਰੀ ਹੋਰਾਂ ਦੇ ਨਾਲ ਕਿਉਂਕਿ ਉਹਨਾਂ ਦੀ ਫਿਲਮ ਜਿਹੜੀ ਹੈ 19 ਜੂਨ ਨੂੰ ਇੱਕ ਰਿਲੀਜ਼ ਹੋਈ ਹੈ 40 ਦਿਨ ਉਸ ਫਿਲਮ ਦੇ ਬਾਰੇ ਵਿੱਚ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਮੈਲਬਰਨ ਔਰ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਬਾਰੇ ਵਿੱਚ ਵੀ ਆਪਣੇ ਵਿਚਾਰ ਉਹਨਾਂ ਨੇ ਸਾਂਝੇ ਕੀਤੇ ਨੇ ਸਾਡੇ ਸਾਥੀ ਪੁਨੀਤ ਢਿੰਗਰਾ ਹੋਣਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ
1: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
2: ¿Cómo recuerdas tus mundiales? Todos los que aún no ganamos uno, vivimos en el fantasma.

0: drástico y terrible viaje del hubiera. Quizá el fútbol nunca se trató de ganar, sino de soñarlo juntos, entre rituales y promesas, y así cambiar la historia. Un Audible Original Podcast, lleno de fútbol, memoria e imaginación. Narrado por Diego Luna. Escucha ahora en audible.com/cambiar.
1: SBS Audio.
2: अपनी वेवलेंथ नाल मेल खांदियां तिरंगा सुनन ले प्ले बटन दबो.
3: SBS Chill.
4: SBS Pop Asia. Non-stop Asian Pop.
5: Can you describe that feeling for people who haven't experienced it?
6: SBS Hindi उपलब्ध करवाता है.
7: Far from the partisan politics.
2: फिलहाल ही सख्त तो वध भाषावां विच खबरां भी. तुहाडे मूड नाल मेल खांदा संगीत अते मनमोहक पॉडकास्ट भी जो तुहाडी उडीक कर रहे ने. SBS Audio ऐप डाउनलोड करो जां
7: sbs.com.au/audio.
8: ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ. ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ. ਅੱਜ 19 ਜੂਨ, ਦਿਨ ਸ਼ੁੱਕਰਵਾਰ, ਔਰ ਪੰਜਾਬੀ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ. ਅੱਜ ਦੇ ਪ੍ਰੋਗਰਾਮ ਨੂੰ ਹੁਣ ਅੱਗੇ ਤੋਰਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਵੇਲਾ ਜੀ ਹੁਣ ਸਾਡੇ ਅੱਜ ਦੀ ਖਾਸ ਸ਼ਖਸੀਅਤ ਦਾ, ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਦੇਬੀ ਮਖਸੂਸਪੁਰੀ, ਜਿਹੜੇ ਕਿ ਪੰਜਾਬੀ ਗੀਤ ਸੰਗੀਤ ਦੇ ਵਿੱਚ, ਪੰਜਾਬੀ ਸਾਹਿਤ ਜਗਤ ਦੇ ਵਿੱਚ ਜਿਨ੍ਹਾਂ ਦਾ ਨਾਮ ਜਾਂ ਜਿਨ੍ਹਾਂ ਦਾ ਤਾਰਫ ਜਿਹੜਾ ਉਹ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈਗਾ. ਉਹ ਪੂਰੀ ਦੁਨੀਆ ਪੰਜਾਬੀ ਸੰਗੀਤ ਜਗਤ ਨਾਲ ਪਿਆਰ ਕਰਨ ਵਾਲੇ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਜਿੱਥੇ ਜਿੱਥੇ ਬੈਠੇ ਨੇ ਦੇਬੀ ਮਖਸੂਸਪੁਰੀ ਉਹਨਾਂ ਦੇ ਨਾਂ ਤੋਂ ਭਲੀ ਭਾਂਤ ਜਾਣੂ ਨੇ. ਔਰ ਦੇਬੀ ਮਖਸੂਸਪੁਰੀ ਹੁਣ ਅਦਾਕਾਰੀ ਦੇ ਵਿੱਚ ਵੀ ਆਏ ਨੇ. ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਹੁਣਾਂ ਦੀ ਜਿਹੜੀ ਇੱਕ ਫਿਲਮ ਆਈ ਸੀ ਹੁਸ਼ਿਆਰ ਸਿੰਘ, ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਸੀਗਾ. ਔਰ ਉਸ ਤੋਂ ਬਾਅਦ ਹੁਣ ਇੱਕ ਫਿਲਮ ਜਿਹੜੀ ਆ ਰਹੀ ਹੈ 40 ਦਿਨ, ਉਹਦੇ ਵਿੱਚ ਵੀ ਦੇਬੀ ਮਖਸੂਸਪੁਰੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ. ਪਿਛਲੇ ਦਿਨਾਂ ਦੇ ਦੌਰਾਨ ਮੈਲਬਰਨ ਆਏ ਸਨ ਆਪਣੀ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ, ਔਰ ਉਸੇ ਦੌਰਾਨ SBS ਪੰਜਾਬੀ ਦੇ ਨਾਲ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ, ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਨੇ. ਸਾਡੇ ਸਾਥੀ ਪਨੀਰ ਢਿੰਗਰਾ ਨੇ ਦੇਬੀ ਮਖਸੂਸਪੁਰੀ ਉਹਨਾਂ ਦੇ ਨਾਲ ਜਦੋਂ ਖਾਸ ਗੱਲਬਾਤ ਕੀਤੀ ਤਾਂ ਕੀ ਕੁਝ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਆਓ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ.
9: ਯੂ ਵਿਦ SBS ਰੇਡੀਓ.
10: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ. ਮੈਂ ਹਾਂ ਪੁਨੀਤ ਢੀਂਗਰਾ. ਪੰਜਾਬੀ ਦੇ ਮਸ਼ਹੂਰ ਗੀਤਕਾਰ, ਗਾਇਕ, ਸ਼ਾਇਰ ਦੇਬੀ ਮਖਸੂਸਪੁਰੀ ਹਾਲ ਹੀ ਦੇ ਵਿੱਚ ਮੈਲਬਰਨ ਪਹੁੰਚੇ ਸਨ. ਇਸ ਦੌਰਾਨ SBS ਪੰਜਾਬੀ ਨਾਲ ਹੋਈ ਵਿਸ਼ੇਸ਼ ਗੱਲਬਾਤ ਵਿੱਚ ਉਹਨਾਂ ਨੇ ਨਾਵਲ 40 ਦਿਨ ਤੇ ਆਧਾਰਿਤ ਫਿਲਮ ਵਿੱਚ ਆਪਣੀ ਭੂਮਿਕਾ, ਫਿਲਮ ਨਿਰਮਾਣ ਦੇ ਤਜਰਬੇ ਅਤੇ ਪੰਜਾਬੀ ਸਾਹਿਤ ਦੀ ਅਹਿਮੀਅਤ ਬਾਰੇ ਵੀ ਵਿਚਾਰ ਸਾਂਝੇ ਕੀਤੇ ਨੇ. ਆਓ ਚੱਲਦੇ ਹਾਂ ਇਸ ਖਾਸ ਗੱਲਬਾਤ ਵੱਲ.
11: ਦੇਬੀ ਸਾਹਿਬ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ ਮੈਲਬਰਨ, ਆਸਟ੍ਰੇਲੀਆ ਦੀ ਧਰਤੀ ਤੇ. ਕੀ ਹਾਲ ਚਾਲ ਨੇ?
12: ਹਾਂ ਠੀਕ ਹੈ ਪਨੀਤ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ SBS ਨਾਲ ਜੁੜੇ ਸਾਰੇ ਪੰਜਾਬੀ ਪਿਆਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ. ਚੜ੍ਹਦੀ ਕਲਾ ਚ.
11: ਸੋ ਦੇਬੀ ਸਾਹਿਬ, ਕਿਵੇਂ ਲੱਗਦਾ ਮੈਲਬਰਨ ਸ਼ਹਿਰ? ਅਗਰ ਬਿਊਟੀ ਆਰਕੀਟੈਕਚਰ ਦੀ ਗੱਲਬਾਤ ਕਰੀਏ ਤਾਂ ਪਹਿਲਾਂ ਵੀ, ਕਿਉਂਕਿ ਤੁਸੀਂ ਆ ਚੁੱਕੇ ਹੋ, ਸੋ ਕਿਸ ਤਰੀਕੇ ਨਾਲ ਬਿਆਨ ਕਰਨਾ ਚਾਹੋਗੇ ਅਗਰ ਕੋਈ ਲਾਈਨਸ ਦੇ ਵਿੱਚ ਕਰਨਾ ਹੋਵੇ ਮੈਲਬਰਨ ਨੂੰ ਬਿਆਨ? ਤਾਂ
12: ਨਹੀਂ, ਇੱਕ ਤਾਂ ਧਰਤੀ ਬਹੁਤ ਸੋਹਣੀ ਆ, ਇਹਨਾਂ 'ਚ ਕੋਈ ਸ਼ੱਕ ਨਹੀਂ. ਵੈਸੇ ਮਾਲਕ ਨੇ ਸਾਰੀ ਜਿਹੜੀ ਕਾਰਿਆਂ ਤੋਂ ਬਣਾਈ ਸੋਹਣੀ ਬਣਾਈ ਨਾ. ਫਿਰ ਇਹ ਹੁੰਦਾ ਜਿੱਥੇ ਮਿੱਤਰ ਰਹਿੰਦੇ ਹੋਣ, ਪਿਆਰੇ ਰਹਿੰਦੇ ਹੋਣ, ਸੱਜਣ ਪਿਆਰੇ ਰਹਿੰਦੇ ਹੋਣ, ਉੱਥੇ ਜਾਣ ਦੀ ਵੈਸੇ ਖਿੱਚ ਹੁੰਦੀ ਆ, ਹਨਾ. ਫਿਰ ਤੁਹਾਡਾ ਕੋਈ ਪਰਪਜ਼ ਵੀ ਖਾਸ ਹੋਵੇ, ਕੋਈ ਮੰਤਵ ਮਕਸਦ ਖਾਸ ਹੋਵੇ, ਫਿਰ ਇੱਕ ਹੋਰ ਡਬਲ ਚਾਹ ਹੁੰਦਾ, ਇੱਕ ਡਬਲ ਐਨਰਜੀ ਹੁੰਦੀ ਹੈ ਨਾ, ਉਹ ਅਸੀਂ ਐਨਰਜੀ ਲੈ ਕੇ ਆਏ ਹਾਂ 40 ਦਿਨ ਮੂਵੀ ਨਾਲ.
11: ਅੱਛਾ ਜੀ, ਸੋ ਇਹ ਮੰਤਵ ਇਹ ਹੈ ਕਿ 40 ਦਿਨ ਮੂਵੀ?
12: ਜੀ ਜੀ ਸਰ, ਬਿਲਕੁਲ. ਜਿਹੜੇ ਪੰਜਾਬੀ ਨੂੰ ਅਦਬ ਨੂੰ ਪਿਆਰ ਕਰਦੇ, ਪੰਜਾਬੀ ਕਿਤਾਬਾਂ ਪੜ੍ਹਦੇ ਆ, ਉਹਨੂੰ ਪਤਾ ਕਿ 2.5-3 ਸਾਲ ਪਹਿਲਾਂ ਇਹ ਕਿਤਾਬ ਛਪੀ ਸੀ 40 ਦਿਨ, ਨਾਵਲ ਬਾਈ ਡਾਕਟਰ ਗੁਰਪ੍ਰੀਤ ਸਿੰਘ ਧੋਗਾ ਉਹਨਾਂ ਨੇ ਲਿਖਿਆ, ਅਤੇ ਉਹ ਮਾਲਕ ਦੀ ਕਿਰਪਾ ਨਾਲ ਇੰਨਾ ਪਸੰਦ ਕੀਤਾ ਗਿਆ, ਉਹ ਕਰੀਬ 1.5 ਲੱਖ ਦੇ ਕਰੀਬ ਉਹਦੀ ਕਾਪੀ ਵਿਕ ਗਈ ਆ, ਅਤੇ ਉਹ ਫਿਰ ਫਿਲਮ ਦਾ ਬਣਿਆ ਕਿ ਵੀ ਇੱਥੇ ਫਿਲਮ ਬਣਾਈ ਜਾਵੇ ਲੋਨ ਟ੍ਰੀ ਕੰਪਨੀ ਡਾਕਟਰ ਸਾਹਿਬ ਰਲ ਮਿਲ ਕੇ, ਅਤੇ ਉਹਦਾ ਫਿਰ ਇਹ ਚੁੱਕਣ ਚੁੱਕਿਆ ਗਿਆ, ਅਤੇ ਉਹ ਮਾਲਕ ਦੀ ਕਿਰਪਾ ਨਾਲ ਫਿਲਮ ਕੰਪਲੀਟ ਹੋ ਗਈ, ਹੁਣ ਰਿਲੀਜ਼ ਨੂੰ ਤਿਆਰ ਹੈ ਜੀ 19 ਜੂਨ ਨੂੰ. ਅਤੇ ਉਹਦੇ ਵਾਸਤੇ ਅਸੀਂ ਹੁਣ ਇੱਕ ਪ੍ਰਮੋਸ਼ਨਲ ਟੂਰ ਕੱਢ ਰਹੇ ਹਾਂ. ਤੁਸੀਂ ਟੋਰੋਂਟੋ ਗਏ ਸੀਗੇ, ਵੈਨਕੂਵਰ ਅਲੱਗ ਗਏ, LA ਸਪੈਸ਼ਲ ਸਕਰੀਨਿੰਗ ਸੀ ਸੀਫਾ ਵੱਲੋਂ ਬੇਵਰਲੀ ਹਿੱਲ ਵਿੱਚ ਨਾ, ਅਤੇ ਉਹ ਬੜਾ ਮਜ਼ਾ ਆਇਆ. ਉੱਥੇ ਉੱਥੇ ਇੰਗਲਿਸ਼ ਮੀਡੀਆ ਵੀ ਸੀਗਾ, ਅਤੇ ਬਹੁਤ ਸੋਹਣਾ ਰਿਸਪੋਂਸ, ਇੰਗਲਿਸ਼ ਸਬ ਟਾਈਟਲਸ ਨਾਲ ਮੂਵੀ ਦਿਖਾਈ ਗਈ ਉੱਧਰ, ਅਤੇ ਬਹੁਤ ਹੀ ਉਹਨਾਂ ਨੇ ਜਿਹੜੇ ਅਮੈਰੀਕਨ ਸੀਗੇ ਉਹਨਾਂ ਨੇ ਵੀ ਮਜ਼ਾ ਲਿਆ, ਅਤੇ ਵਧੀਆ ਰਿਹਾ ਜੀ.
11: ਸੋ ਜਿਵੇਂ ਤੁਸੀਂ ਗੱਲਬਾਤ ਕੀਤੀ ਸ਼ੂਟ ਦੀ, ਪਹਿਲਾਂ ਕਿਤਾਬ ਦੀ ਵੀ ਆਪਾਂ ਜ਼ਰੂਰ, ਕਿਤਾਬ 'ਤੇ ਵੀ ਆਵਾਂਗੇ. ਫਿਲਮ ਮੇਕਿੰਗ ਦੀ ਥੋੜ੍ਹੀ ਗੱਲਬਾਤ ਕਰੀਏ, ਤੁਸੀਂ ਇੰਨੇ ਸਾਲਾਂ ਤੋਂ ਗਾਣੇ 'ਤੇ ਕਰ ਰਹੇ ਹੋ, ਇੰਨੇ ਸਾਲਾਂ ਤੋਂ ਕੈਮਰਾ ਅੱਗੇ ਆ ਰਹੇ ਹੋ, ਸੋ ਇੱਕ ਫਿਲਮ ਦੇ ਵਿੱਚ ਫੁੱਲ ਫਲੈਜ ਫਿਲਮ ਦੇ ਵਿੱਚ ਕੰਮ ਕਰਨਾ, ਉਹ ਕਿਸ ਤਰੀਕੇ ਦਾ ਸੀ? ਕਦੀ, ਕਿਉਂਕਿ ਤੁਸੀਂ ਤਾਂ ਇੰਨੀ ਵੱਡੀ ਸ਼ਖਸੀਅਤ ਹੋ, ਚਲੋ, ਪਰ ਫਿਰ ਵੀ ਨਰਵਸ ਹੁੰਦਾ ਬੰਦਾ ਇਸ ਮੁਕਾਮ 'ਤੇ ਪਹੁੰਚ ਕੇ ਵੀ ਜਾਂ ਨਹੀਂ?
12: ਨਹੀਂ, ਇਹ ਤਜਰਬਾ ਇੱਕ ਵੱਖਰੀ ਤਰ੍ਹਾਂ ਦਾ ਹੈ ਜਿਹੜਾ ਆਪਾਂ ਉਹ ਤਜਰਬਾ ਕਰ ਰਹੇ ਸੀ, ਪੋਇਟਰੀ ਲਿਖ ਲਈ, ਗਾਣੇ

0: ਬਣਾ ਲੈ, ਗਾ ਲੈ, ਰਿਕਾਰਡ ਕਰ ਲੈ, ਸਟੇਜ 'ਤੇ ਸ਼ੋਅ ਕਰ ਲੈ, ਉਹ ਵੀ ਖੈਰ ਇੱਕ ਆਪਣਾ ਵੱਖਰਾ ਸੰਸਾਰ ਹੈ, ਪਰ ਉਹ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ ਸੀ, ਉਹਦਾ ਇੱਕ ਤਜਰਬਾ ਸੀ ਨਾ, ਇਹ ਬਿਲਕੁਲ ਨਵਾਂ ਕੰਮ ਹੈ ਜਿਹੜਾ ਮਤਲਬ ਨਹੀਂ ਪਹਿਲਾਂ ਕੀਤਾ, ਔਰ ਉਹ ਵੀ ਫਿਰ ਮੇਨ ਕਰੈਕਟਰ ਜਿਹੜਾ ਸਾਰੀ ਫਿਲਮ 'ਚ ਕਰੈਕਟਰ ਆ ਫਕੀਰ ਦਾ, ਹੈ ਨਾ, ਅਤੇ ਉਹ ਮਤਲਬ ਉਹ ਸੀਗਾ ਤਾਂ ਬੜਾ ਮੁਸ਼ਕਿਲ ਲੱਗਦਾ ਸੀ, ਪਰ ਕਿਉਂਕਿ ਟੀਮ ਬੜੇ ਕ੍ਰੀਏਟਿਵ ਬੰਦੇ ਸਾਰੇ, ਤਰਨਵੀਰ ਹੁਣੀ ਡਾਇਰੈਕਟਰ ਸਾਹਿਬ ਜਿਹੜੇ ਸਾਡੇ ਹੈਗੇ ਨਾ, ਅਤੇ ਸਾਰੀ ਟੀਮ ਬਹੁਤ ਕ੍ਰੀਏਟਿਵ, ਘੁੱਗੀ ਭਾਅ ਉਹਨਾਂ ਦੇ ਨਾਲ ਸਪੈਸ਼ਲ ਆਸ਼ੀਰਵਾਦ, ਹੈ ਨਾ, ਅਤੇ ਟੀਮ ਸਾਰੀ ਬਹੁਤ ਵਧੀਆ, ਉਹਨਾਂ ਦਾ ਬੇਟਾ ਪਹਿਲੀ ਵਾਰ ਲਾਂਚ ਹੋ ਰਿਹਾ ਸੁਖਨ ਵੜੈਚ, ਅਤੇ ਉਹ ਸਾਰਾ ਕੁਛ ਹੀ ਮਤਲਬ ਮੈਨੂੰ ਕੰਫਰਟੇਬਲ ਕਰਤਾ, ਜਾਣੀ ਇੱਦਾਂ ਨਹੀਂ ਲੱਗਾ ਕਿ ਬਹੁਤ ਮੁਸ਼ਕਿਲ, ਪਹਿਲਾਂ ਡਰ ਸੀਗਾ, ਪਹਿਲੇ ਦੋ ਕੁ ਦਿਨ ਸੀਗਾ ਵੀ ਥੋੜ੍ਹਾ, ਹੈ ਨਾ, ਹੁੰਦਾ ਜਿਸ ਤਰ੍ਹਾਂ, ਪਰ ਉਹ ਬੜਾ ਇੱਕ ਵਧੀਆ ਮਾਹੌਲ ਵਿੱਚ ਅਤੇ ਆਪਣੇ ਆਪ ਕੰਮ ਵਧੀਆ ਹੋ ਗਿਆ ਮੈਨੂੰ ਲੱਗਦਾ
1: ਜੀ। ਸੋ 40 ਦਿਨ ਮੂਵੀ ਦਾ ਨਾਮ ਹੈ, ਕਿੰਨੇ ਦਿਨ 'ਚ ਸ਼ੂਟ ਹੋਈ ਹੈ, 40 ਦਿਨ 'ਚ ਜਾਂ ਫਿਰ ਘੱਟ ਜਾਂ ਵੱਧ?
0: ਮੈਨੂੰ ਸ਼ੂਟ ਵੀ ਇਹ 30 ਦਿਨ ਤੋਂ ਸ਼ਾਇਦ ਉੱਪਰ ਟੱਪ ਗਿਆ ਹੋਣਾ, ਮੈਂ ਲੱਗਦਾ ਇੰਨਾ ਕੁ ਹੋ ਗਿਆ ਹੋਣਾ, 30-35 ਦਿਨ ਦੇ ਨੇੜੇ ਮੇਲਾ ਚਲਾ ਗਿਆ, ਬਾਕੀ ਡਾਇਰੈਕਟਰ ਸਾਹਿਬ ਨੂੰ ਜ਼ਿਆਦਾ ਪਤਾ ਹੋਣਾ, ਅਤੇ ਅਸੀਂ ਆਪਣਾ ਕੰਮ ਦਾ ਸਾਫ ਅਸੀਂ ਇੰਨੇ ਕੁ ਦਿਨ ਗਏ, ਹੈ ਨਾ, ਅਤੇ ਪਰ ਕੰਮ ਖੈਰ ਬਹੁਤ ਸੋਹਣਾ ਹੋਇਆ, ਅਤੇ ਬੜਾ ਰੂਹ ਨਾਲ ਕੀਤਾ, ਮੈਨੂੰ ਲੱਗਦਾ ਵੀ ਮੈਨੂੰ ਨਹੀਂ ਲੱਗਦਾ ਕਿਸੇ ਸੀਨ 'ਤੇ ਕਿਸੇ ਵੀ ਤਰੀਕੇ ਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਵੇ ਟੀਮ ਨੇ, ਬੜੀ ਕਮਾਲ ਦੀ ਗੱਲ ਹੈ। ਹਾਲੇ ਸਾਨੂੰ ਲੱਗਦਾ ਵੀ ਯਾਰ ਥੋੜ੍ਹੇ ਸੀਨ ਤਾਂ ਓਕੇ ਹੋ ਗਿਆ ਲੱਗਦਾ, ਫਿਰ ਹੁਣ ਫਿਰ ਇੱਕ ਵਾਰੀ ਫਿਰ, ਹੈ ਨਾ, ਪਰ ਹੁਣ ਜਦੋਂ ਅਸੀਂ ਫਾਈਨਲ ਰਿਜ਼ਲਟ ਦੇਖਿਆ ਫਿਰ ਪਤਾ ਲੱਗਿਆ ਵੀ ਉਹ ਡੀ ਓ ਪੀ ਸਾਹਿਬ ਰਵੀ ਸੈਨਾ ਜੀ ਅਤੇ ਇਹ ਤਰਨਵੀਰ, ਹੈ ਨਾ, ਇਹ ਇੰਨੀ ਬਰੀਕੀ ਤੱਕ ਇੰਨੀ ਮਿਹਨਤ ਕਰਦੇ ਆ, ਪਰ ਉਹਦਾ ਰਿਜ਼ਲਟ ਵੀ ਦੇਖਣ ਨੂੰ ਮਿਲਿਆ।
1: ਸੋ 40 ਦਿਨ ਕਿਤਾਬ ਕੀ ਤੁਸੀਂ ਪਹਿਲਾਂ ਪੜ੍ਹ ਲਈ ਹੋਈ ਸੀ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ, ਕੀ ਤੁਹਾਨੂੰ ਰੋਲ ਉਹਨਾਂ ਨੇ ਦੇਣਾ ਹੈ, ਤੁਸੀਂ ਕਰੈਕਟਰ ਮੇਨ ਪਲੇ ਕਰਨਾ ਉਸ ਤੋਂ ਪਹਿਲਾਂ?
0: ਜੀ ਡਾਕਟਰ ਧੁੱਗਾ ਸਾਹਿਬ ਸਾਡੇ ਵੈਸੇ ਪੁਰਾਣੇ ਦੋਸਤਾਂ 'ਚੋਂ, 18-20 ਸਾਲ ਤੋਂ ਸਾਨੂੰ ਜਾਣਦੇ ਆ, ਅਤੇ ਕਿਤਾਬ ਅਸੀਂ ਪੜ੍ਹ ਲਈ ਸੀ ਜਦੋਂ ਛੁੱਪੀ ਆ, ਉਹ ਤਾਂ ਵੀ ਕਿਤੇ 5-7 ਮਹੀਨੇ ਬਾਅਦ ਇਹਨਾਂ ਦਾ ਵਿਚਾਰ ਬਣਿਆ ਵੀ ਜਦੋਂ ਰਿਸਪੋਂਸ ਆਇਆ ਕੁਛ ਹੋਰ ਲੋਕਾਂ ਨੇ ਅਪਰੋਚ ਮੇਰੇ ਖਿਆਲ ਕੀਤਾ ਇਹਨਾਂ ਨੂੰ ਵੀ ਅਸੀਂ ਫਿਲਮ ਬਣਾਉਣੀ ਚਾਹੁੰਦੇ ਹਾਂ, ਫਿਰ ਇਹ ਕਹਿੰਦੇ ਚਲੋ ਅਸੀਂ ਵੀ ਆਪਣੀ ਇੱਕ ਕੰਪਨੀ ਨਾਲ ਬਣਾਈਏ, ਹੈ ਨਾ, ਅਤੇ ਉਹ ਫਿਰ ਮੈਨੂੰ ਤਾਂ ਇਹ ਪਹਿਲਾਂ ਇਹਨਾਂ ਦਾ ਸ਼ੁਕਰਾਨਾ ਮੇਰੇ ਵੱਲੋਂ ਇਹਨਾਂ ਨੂੰ ਮੇਰੇ 'ਤੇ ਭਰੋਸਾ ਕੀਤਾ ਵੀ ਹਾਂ ਫਿਰ ਕੀ ਦਾ ਕਰੈਕਟਰ ਬੰਦਾ ਕਰ ਸਕਦਾ, ਹੈ ਨਾ, ਅਤੇ ਚਲੋ ਹੌਲੀ ਹੌਲੀ ਫਿਰ ਉਹ ਗੱਲ ਫਾਈਨਲ ਹੋ ਗਈ ਸਿਰ ਸਾਰੀ।
1: ਸੋ ਹੁਣ ਜਿਵੇਂ ਤੁਸੀਂ ਫਿਲਮ ਮੇਕਿੰਗ ਦੀ ਗੱਲਬਾਤ ਕੀਤੀ ਹੈ ਕਿ ਕਾਫੀ ਡਿਟੇਲਿੰਗ ਦੇ ਵਿੱਚ ਸ਼ੂਟ ਕੀਤਾ ਗਿਆ, ਹੁਣ ਕੋਈ ਗਾਣਾ ਵੀ ਅਗਰ ਆਪਣਾ ਕਰਨਾ ਹੋਊਗਾ ਕੋਈ ਇੰਨੀ ਹੀ ਡਿਟੇਲਿੰਗ ਤੱਕ ਜਾਊਂਗੇ?
0: ਨਹੀਂ ਐਕਚੁਅਲੀ ਅਸੀਂ ਤਾਂ ਇਹ ਜਿਹੜੀ ਟੈਕਨੀਕਲ ਡਿਟੇਲਿੰਗ ਇਹਨਾਂ ਨੂੰ ਜ਼ਿਆਦਾ ਪਤਾ, ਅਸੀਂ ਸਾਹਮਣੇ ਪਰਫੋਰਮ ਕਰਨਾ, ਹੈ ਨਾ, ਜੋ ਇਸ ਤਰ੍ਹਾਂ ਕਰਨਾ ਜਿਹੜਾ ਐਂਗਲ ਉਹਦੇ ਬਾਰੇ ਇਹਨਾਂ ਨੂੰ ਪਤਾ ਹੁੰਦਾ, ਇਹ ਵੀਜ਼ਨ ਐਕਚੁਅਲੀ ਡਾਇਰੈਕਟਰ ਦਾ ਹੁੰਦਾ ਸਾਰਾ, ਛੋਟੀਆਂ ਗੱਲਾਂ ਜਿਹੜੀ ਸਾਨੂੰ ਨਹੀਂ ਪਤਾ ਹੁੰਦੀਆਂ ਆਰਟਿਸਟ ਨੂੰ ਉਹਨਾਂ ਨੂੰ ਪਤਾ ਹੁੰਦੀਆਂ ਜੀ, ਟੈਕਨੀਕਲ ਡੀ ਓ ਪੀ ਨੂੰ ਪਤਾ ਹੁੰਦੀਆਂ, ਕੈਮਰਾਮੈਨ ਨੂੰ ਪਤਾ ਹੁੰਦੀਆਂ, ਹੈ ਨਾ, ਵੀ ਉਹ ਲੱਗਦਾ ਵੀ ਯਾਰ ਇਹ ਜਿਹੜਾ ਬਾਰ ਬਾਰ ਇਸ ਐਂਗਲ ਤੋਂ ਆਹ ਕਰਦੇ ਸੀ ਵੀ ਰਿਜ਼ਲਟ ਫਾਈਨਲ ਕੀ ਬਣਿਆ ਸਕਰੀਨ 'ਤੇ, ਹੈ ਨਾ, ਚਲੋ ਅਸੀਂ ਤਾਂ ਫੋਲੋ ਕਰਨ ਹੁੰਦਾ ਜੋ ਕਹਿਤਾ ਆਰਟਿਸਟ ਨੇ ਉਹ ਕਰਨਾ, ਹੈ ਨਾ, ਪਰਫੋਰਮ ਕਰਨਾ, ਪਰ ਬੰਦੇ ਬੜੇ ਕਮਾਲ ਦੇ ਆ ਜੀ, ਬਹੁਤ ਕ੍ਰੀਏਟਿਵ ਬੰਦੇ ਆ।
1: ਸੋ ਮੈਲਬਨ ਦੀ ਧਰਤੀ ਸੀਗਾ, ਖੂਬਸੂਰਤ ਹੈ, ਸੋ ਇੱਥੇ ਵੀ ਸ਼ੂਟ ਕਰਨ ਦਾ ਕਦੀ ਹੈ ਪ੍ਰੋਗਰਾਮ ਕਿ ਹਾਂ ਕੋਈ ਗਾਣਾ ਸ਼ੂਟ ਇੱਥੇ ਕੀਤਾ ਜਾਵੇ, ਇੱਥੇ ਸਮੁੰਦਰ ਦੇ ਕੰਢਿਆਂ ਦੇ ਬੀਚਸ ਦੇ ਉੱਤੇ?
0: ਨਹੀਂ ਬਿਲਕੁਲ, ਇਹ ਤਾਂ ਧਰਤੀ ਮੁਲਕ ਵੈਸੇ ਸਾਰੇ ਸੋਹਣੇ ਆ ਜੀ, ਸਾਫ਼ ਸੁਥਰੇ, ਖੂਬਸੂਰਤ ਆ, ਕਿਸੇ ਬੀਚ 'ਤੇ ਤੁਸੀਂ ਕੈਮਰਾ ਲੈ ਕੇ ਖੜ੍ਹੇ ਜਾਓ ਅੱਛਾ ਲੱਗਦਾ, ਹੈ ਨਾ, ਬਿਲਡਿੰਗ ਜਾਂ ਵਿੱਚ ਹੁਣ ਪਾਣੀ ਦੇ ਨਾਲ ਇੱਧਰ ਬਿਲਡਿੰਗ, ਹੈ ਨਾ, ਅਤੇ ਵੈਸੇ ਸੀਨ ਵਧੀਆ ਬਣ ਜਾਂਦੇ ਆ, ਬਾਕੀ ਚਲੋ ਕਿਤੇ ਸਬੱਬ ਬਣਿਆ ਤਾਂ ਫਿਰ ਜ਼ਰੂਰ ਆਵਾਂਗੇ, ਸਾਨੂੰ ਤਾਂ ਵੈਸੇ ਇੱਥੇ ਆਉਣ ਦਾ ਚਾਅ ਰਹਿੰਦਾ ਮੈਲਬਨ ਦਾ, ਨਾ, ਸਾਰੇ ਮਿੱਤਰਾਂ ਨੂੰ, ਸਾਰੀ ਟੀਮ ਨੂੰ ਮਿਲਣਾ ਹੁੰਦਾ, ਅਤੇ ਬੜਾ ਵਧੀਆ ਲੱਗਦਾ ਨਾ।
1: ਜਿਵੇਂ ਮੈਂ ਪਹਿਲਾਂ ਗਿਆ ਸੀ ਸ਼ੁਰੂਆਤ ਦੇ ਵਿੱਚ, ਚਲੋ ਹੁਣ ਮੂਵੀ ਨੂੰ ਤੁਸੀਂ ਬਿਆਨ ਕਰੋ ਆਪਣੀਆਂ ਕੁਝ ਸਤਰਾਂ ਦੇ ਵਿੱਚ, ਮੈਂ ਉਹੀ ਚਾਹੁੰਦਾ ਕਿ ਕੋਈ ਦੋ ਲਾਈਨਾਂ ਹੋ ਜਾਣ ਤਾਂ ਕਿ ਸਾਡੀ ਜੋ ਇੰਟਰਵਿਊ ਹੈ ਗੱਲਬਾਤ ਉਹ ਪੂਰੀ ਕਹਿੰਦੇ ਸੰਪੂਰਨ ਹੋ ਜਾਵੇ।
0: ਹਾਂਜੀ, ਉਹਦੇ ਵਿੱਚ ਕੁਛ ਮੈਂ ਦੁੱਖ ਪੋਇਟਰੀ ਗਾਈ ਆ ਮੇਰੀ, ਬਾਕੀ ਤਾਂ ਗਾਣੇ ਖੈਰ ਸਾਰੇ ਮੁੰਡਾ ਹਰਮਨਜੀਤ ਉਹਨੇ ਲਿਖੇ, ਬਹੁਤ ਅੱਛੀ ਪੋਇਟਰੀ ਆ, ਅਤੇ ਮੈਨੂੰ ਕੁਛ ਵੈਸੇ ਸੀਗਾ ਉਹ ਫਿਰ ਗਾਣਾ ਇੱਕ ਪੂਰਾ ਬਣਾ ਕੇ ਆਡੀਓ ਵਿੱਚ ਪਾਤਾ, ਫਿਲਮ 'ਚ ਦੋ ਕੁ ਸਤਰਾਂ ਪਾਈਆਂ ਕਿ ਰੁਤਬਾ ਕਿੰਨਾ ਉੱਚਾ ਵੱਡੀ ਗੱਲ ਨਹੀਂ ਹੋ, ਵੱਡੀ ਗੱਲ ਹੈ ਉੱਚਾ ਅਖਲਾਕ ਹੋਣਾ, ਜੁੜਿਆ ਰਹੇ ਜ਼ਮੀਨ ਨਾਲ ਠੀਕ ਰਹਿੰਦਾ ਕਿਉਂਕਿ ਅੰਤ ਨੂੰ ਸਾਰਿਆਂ ਖਾਕ ਹੋਣ।
1: ਬਹੁਤ ਬਹੁਤ ਖੂਬ, ਸੋ ਬਹੁਤ ਬਹੁਤ ਸ਼ੁਕਰੀਆ ਦੇਵੀ ਸਾਹਿਬ ਸਾਡੇ ਨਾਲ ਇਹ ਗੱਲਬਾਤ ਦੇ ਵਾਸਤੇ, ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਪੁਨੀਤ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਅਦਾਰਾ, ਮਾਲਕ ਕਿਰਪਾ ਕਰੇ ਚੜ੍ਹਦੀ ਕਲਾ ਕਰੋ, ਹਮੇਸ਼ਾ ਤਰੱਕੀਆਂ ਕਰੋ, ਅਤੇ ਬਹੁਤ ਅੱਛਾ ਲੱਗਦਾ ਤੁਹਾਨੂੰ ਮਿਲ ਕੇ ਹਮੇਸ਼ਾ।
1: ਥੈਂਕ ਯੂ ਜੀ, ਥੈਂਕ ਯੂ ਜੀ। ਸੋ ਇਹ ਸਨ ਦੇਵੀ ਸਾਹਿਬ, ਸੋ ਇੱਦਾਂ ਦੀਆਂ ਹੋਰ ਗੱਲਾਂ ਬਾਤਾਂ ਲਈ ਜੁੜੇ ਰਹੋ ਐਸਪੀਐਸ ਪੰਜਾਬੀ ਦੇ ਨਾਲ, ਮੈਂ ਹਾਂ ਪੁਨੀਤ ਸ਼ਿੰਗਰਾ ਤੁਹਾਡੇ ਨਾਲ।
2: ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਦੇਵੀ ਮਖਸੂਸਪੁਰੀ ਹੋਣਾ ਦੇ ਨਾਲ SBS ਪੰਜਾਬੀ ਦੀ ਇਹ ਗੱਲਬਾਤ ਖੂਬ ਪਸੰਦ ਆਈ ਹੋਵੇਗੀ। ਔਰ ਦੇਵੀ ਮਖਸੂਸਪੁਰੀ ਜਿਹੜੇ ਕਿ ਆਪਣੀ ਸ਼ਾਇਰੀ ਦੇ ਵਾਸਤੇ, ਆਪਣੀ ਰਚਨਾਵਾਂ ਦੇ ਵਾਸਤੇ, ਆਪਣੇ ਗੀਤਾਂ ਦੇ ਵਾਸਤੇ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਆ, ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ, ਪਹਿਲਾਂ ਗੀਤਕਾਰੀ, ਉਸ ਤੋਂ ਬਾਅਦ ਫਿਰ ਗਾਇਕੀ ਦੇ ਪਿੜ ਦੇ ਵਿੱਚ ਆਏ, ਔਰ ਹੁਣ ਫਿਲਮਾਂ ਦੇ ਵੱਲ ਨੂੰ ਵੱਡੇ ਪਰਦੇ ਉੱਤੇ ਦੇਵੀ ਮਖਸੂਸਪੁਰੀ ਹੋਣਾ ਦਾ ਆਉਣਾ ਹੋਇਆ। ਔਰ ਹੁਣ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਹਾਂ ਦੇਵੀ ਮਖਸੂਸਪੁਰੀ ਹੋਣਾ ਦਾ ਲਿਖਿਆ ਇੱਕ ਅਜਿਹਾ ਗਾਣਾ, ਮਨਮੋਹਨ ਵਾਰ ਸੋਹਰਾ ਦੀ ਆਵਾਜ਼ ਦੇ ਵਿੱਚ ਲਗਭਗ 1.5-2 ਦਹਾਕੇ ਪਹਿਲਾਂ ਜਦੋਂ ਆਇਆ ਸੀ ਤਾਂ ਹਰ ਨੌਜਵਾਨ ਦੀ ਜ਼ੁਬਾਨ ਦੇ ਉੱਤੇ ਇਹ ਗਾਣਾ ਸੀਗਾ, ਉਦਾਸੀ ਦੇ ਮਾਹੌਲ ਵਾਲਾ ਇਹ ਗੀਤ ਹੈ। ਪਰ ਦੇਵੀ ਮਖਸੂਸ

0: graso saturada. El Glam's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
1: Con Spectrum TV no me pierdo ni un partido, porque tengo todas mis aplicaciones favoritas juntas. ¡Golazo! Más TV en vivo y todos los canales de deportes. ¡Se va! ¡Se va! ¡Se fue! Todo en un mismo lugar sin pagar extra. ¡Canasta! Un plan, un precio, un lugar y todos sus deportes. Visita spectrum.com/toda tu TV para más información.
2: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit Dick's.com/scorecardplus for details.
3: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
4: Terms apply. Lounge access is subject to change. See CapitalOne.com for details.
5: sbs.com.au/punjabi nu apna online homepage banao taziyan khabran chalant mamlyan ate manoranjan layi sbs.com.au/punjabi nal judo ki tusi sbs punjabi sunna pasand karde ho vicharan di ladi nu sade facebook page utte jari rakho sade facebook page nu pasand karo ate apne vichar vi sanje karo dekho sbs punjabi facebook te
6: ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਜਿਹੜਾ ਕਿ ਇਸ ਵੇਲੇ ਲਾਈਵ ਚੱਲ ਰਿਹਾ ਹੈ SBS ਸਾਊਥ ਏਸ਼ੀਅਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਸ਼ੁੱਕਰਵਾਰ SBS ਦਾ ਪੰਜਾਬੀ ਪ੍ਰੋਗਰਾਮ ਸ਼ਾਮ 4 ਤੋਂ 5 ਵਜੇ ਲਾਈਵ ਪ੍ਰਸਾਰਿਤ ਹੁੰਦਾ ਜੀ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ ਔਰ ਅੱਜ ਸ਼ੁੱਕਰਵਾਰ ਦਾ ਜਿਹੜਾ ਪ੍ਰੋਗਰਾਮ ਹੈ ਉਹ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਔਰ ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 04397997 ਦੇ ਉੱਤੇ ਆਪਣਾ ਕੋਈ ਸੁਨੇਹਾ ਸੁਝਾਅ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਲਾਟਰੀ ਵੀਜ਼ਾ ਦੀ ਇਹ ਲਾਟਰੀ ਵੀਜ਼ਾ ਦੀਆਂ ਸ਼ਰਤਾਂ ਕੀ ਹੈਗੀਆਂ ਨੇ ਇਹਦੇ ਮਾਪਦੰਡ ਕੀ ਨੇ ਕੌਣ ਲੋਕ ਇਸ ਦਾ ਫਾਇਦਾ ਲੈ ਸਕਦੇ ਨੇ ਔਰ ਹੋਰ ਤਮਾਮ ਇਸ ਵੀਜ਼ੇ ਨਾਲ ਜੁੜੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੈ ਸਾਡੀ ਸਾਥੀ ਸ਼ਾਇਨਾ ਕਲਰਾ ਉਹ ਸੁਣਦੇ ਹਾਂ ਇੱਕ ਖਾਸ ਰਿਪੋਰਟ
7: SBS ਪੰਜਾਬੀ ਵਿੱਚ ਬੜਾ ਹੀ ਨਿੱਘਾ ਤੇ ਗੂੜਾ ਜਿਹਾ ਸਵਾਗਤ ਹੈ ਦੋਸਤੋ ਮੈਂ ਹਾਂ ਸ਼ਾਇਨਾ ਕਲਰਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਕ ਅਜਿਹੇ ਵੀਜ਼ਾ ਬਾਰੇ ਜੋ ਕਿ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਲੈ ਕੇ ਆਉਣ ਦਾ ਇੱਕ ਵੀਜ਼ਾ ਹੈ ਤੇ ਇਹਨੂੰ ਅਕਸਰ ਹੀ ਲਾਟਰੀ ਵੀਜ਼ਾ ਕਿਹਾ ਜਾਂਦਾ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਨੌਜਵਾਨ ਭਾਰਤੀਆਂ ਦੇ ਲਈ ਵਰਕਿੰਗ ਹੌਲੀਡੇ ਵੀਜ਼ਾ ਪ੍ਰੋਗਰਾਮ ਲਈ ਰਜਿਸਟ੍ਰੇਸ਼ਨਸ ਖੁੱਲ੍ਹ ਗਈਆਂ ਨੇ ਇਹ ਵੀਜ਼ਾ ਲੋਕਾਂ ਨੂੰ ਕੰਮ ਕਰਨ ਦੇ ਫੁੱਲ ਰਾਈਟਸ ਯਾਨੀ ਕਿ ਪੂਰੇ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਇਸ ਤੋਂ ਬਾਅਦ PR ਦੇ ਲਈ ਰਾਹ ਵੀ ਪੱਧਰੇ ਹੋ ਸਕਦੇ ਨੇ ਤੇ ਇਹਦਾ ਜਿਹੜਾ ਰਜਿਸਟ੍ਰੇਸ਼ਨ ਹੈ ਉਹ ਸਿਰਫ $25 ਦੇ ਕੇ ਕੀਤਾ ਜਾ ਸਕਦਾ ਹੈ ਅਤੇ ਇਹਦੇ ਵਿੱਚ ਜਿਹੜਾ ਸਿਲੈਕਸ਼ਨ ਹੋਵੇਗਾ ਉਹ ਵੀ ਲੋਟਰੀ ਦੇ ਨਾਲ ਇੱਕ ਮਿਲਦਾ ਜੁਲਦਾ ਸਿਸਟਮ ਹੈ ਤੇ ਇਹਦੇ ਬਾਰੇ ਵਿਸਥਾਰਿਤ ਗੱਲਬਾਤ ਕਰਨ ਲਈ ਕੀ ਵੀਜ਼ਾ ਹੈ ਕੌਣ ਅਪਲਾਈ ਕਰ ਸਕਦਾ ਕਦੋਂ ਅਤੇ ਕਿੱਦਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਜੀ RS ਗਲੋਬਲ ਇਮੀਗ੍ਰੇਸ਼ਨ ਤੋਂ ਮਾਈਗ੍ਰੇਸ਼ਨ ਏਜੰਟ ਗਿਨੀ ਕੋਚਰ ਜੀ ਗਿਨੀ ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਵਰਕਿੰਗ ਹੌਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਹੈ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਵੀਜ਼ਾ ਬਾਰੇ ਥੋੜਾ ਜਿਹਾ ਦੱਸੋ ਕਿ ਕੀ ਵੀਜ਼ਾ ਹੈ ਕਿਹਦੇ ਲਈ ਹੈ ਵੀਜ਼ਾ
8: ਹਾਂਜੀ ਇਹਦੇ ਬਾਰੇ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਕਿਉਂਕਿ ਬੈਲਟ ਰਜਿਸਟ੍ਰੇਸ਼ਨ ਦੀ ਜਿਹੜੀ ਵਿੰਡੋ ਹੈ ਉਹ ਇਸ ਟਾਈਮ ਤੇ ਓਪਨ ਹੈ ਇਹ 4 ਜੂਨ ਨੂੰ ਓਪਨ ਹੋਈ ਸੀ ਤੇ ਇਹ 25 ਜੂਨ ਤੱਕ ਓਪਨ ਰਹੇਗੀ 3 ਵੀਕਸ ਲਈ ਓਪਨ ਹੋਈ ਹੈ ਜੀ ਇਹ ਵਿੰਡੋ ਬੈਲਟ ਦੀ ਰਜਿਸਟ੍ਰੇਸ਼ਨ ਦੀ ਜਿਹੜੀ ਕੋਸਟ ਹੈ ਉਹ ਸਿਰਫ $25 ਹੈ ਬਾਹਰ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਿਹਾ ਕਿ ਵੀ ਜਿਹੜੀ ਇਹ ਕੋਸਟ ਹੈ ਬਹੁਤ ਘੱਟ ਹੈ ਟੂ ਰੀਚ ਆਸਟ੍ਰੇਲੀਆ ਇਹ ਮੈਂ

0: ਦੱਸਣਾ ਚਾਹੁੰਦੀ ਕਿ ਰਜਿਸਟ੍ਰੇਸ਼ਨ ਕਾਸਟ ਹੈ, ਇਹਦਾ ਪ੍ਰੋਪਰ ਐਲੀਜੀਬਿਲਿਟੀ ਕ੍ਰਾਈਟੀਰੀਆ ਵੀ ਹੈ। ਐਲੀਜੀਬਿਲਿਟੀ ਕ੍ਰਾਈਟੀਰੀਆ ਅਸੀਂ ਵਨ ਬਾਏ ਵਨ ਡਿਸਕਸ ਕਰਾਂਗੇ। ਜਿਹੜਾ ਇਹ ਬੈਲਟ ਰਜਿਸਟ੍ਰੇਸ਼ਨ ਹੈ, ਇਹ ਤਿੰਨ ਕੰਟਰੀਜ਼ ਦੇ ਲੋਕ ਹੀ ਇਹਦੇ ਵਿੱਚ ਰਜਿਸਟਰ ਕਰ ਸਕਦੇ ਹੈ, ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ ਜਾਂ ਚਾਈਨੀਜ਼ ਜਾਂ ਵੀਅਤਨਾਮੀਜ਼ ਪਾਸਪੋਰਟ ਹੋਲਡਰ। ਇੰਡੀਅਨ ਪਾਸਪੋਰਟ ਹੋਲਡਰਸ ਨੂੰ ਇੱਕ ਆਈਡੈਂਟੀਫਿਕੇਸ਼ਨ ਹੋਰ ਚਾਹੀਦੀ ਹੈ, ਜਿਹੜੀ ਕੀ ਹੈ, ਪੈਨ ਕਾਰਡ। ਪੈਨ ਕਾਰਡ ਹੋਣਾ ਮਸਟ ਹੈ। ਸੈਕਿੰਡ ਮੋਸਟ ਇੰਪੋਰਟੈਂਟ ਜਿਹੜੀ ਇਸ ਦੇ ਵਿੱਚ ਰਜਿਸਟਰ ਕਰਨ ਦੀ ਰਿਕੁਆਇਰਮੈਂਟ ਹੈ, ਉਹ ਹੈ ਜੀ ਏਜ। ਇਹ ਜਿਹੜਾ ਵੀਜ਼ਾ ਹੈ, ਇਹ ਯੂਥ ਨੂੰ ਟਾਰਗੇਟ ਕਰਦਾ ਹੈ, ਤੇ ਤੁਹਾਡੀ ਉਮਰ ਹੋਣੀ ਚਾਹੀਦੀ ਹੈ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ। ਜਿਹੜੀ ਹੋਰ ਇੰਪੋਰਟੈਂਟ ਰਿਕੁਆਇਰਮੈਂਟ ਹੈ ਉਹ ਇਹ ਹੈ ਜੀ ਕਿ ਪਲੱਸ ਟੂ ਤੋਂ ਬਾਅਦ 2 ਸਾਲ ਦੀ ਕੋਈ ਵੀ ਪੋਸਟ ਸੈਕੰਡਰੀ ਸਟੱਡੀ ਕੀਤੀ ਹੋਣੀ ਚਾਹੀਦੀ ਹੈ। ਹੁਣ ਪੋਸਟ ਸੈਕੰਡਰੀ ਦੇ ਵਿੱਚ ਤੁਸੀਂ ਡਿਪਲੋਮਾ ਜਾਂ ਕੋਈ ਯੂਨੀਵਰਸਿਟੀ ਸਟੱਡੀ, ਸਮਟਾਈਮਸ ਇਹ ਕੁਐਸਚਨ ਪੁੱਛਿਆ ਜਾਂਦਾ ਵੀ ਅੱਛਾ ਡਿਪਲੋਮਾ ਹੀ ਕੀਤਾ ਹੋਣਾ ਚਾਹੀਦਾ, ਬੈਚਲਰ ਡਿਗਰੀ ਨਹੀਂ ਚੱਲ ਸਕਦੀ। ਐਨੀਥਿੰਗ ਜਿਹੜੀ ਤੁਸੀਂ 2 ਸਾਲ ਦੀ ਪੜ੍ਹਾਈ ਕੀਤੀ ਹੋਵੇ ਆਫਟਰ ਈਅਰ 12, ਚਾਹੇ ਉਹ ਡਿਪਲੋਮਾ ਲੈਵਲ ਦੀ ਹੋਵੇ, ਚਾਹੇ ਉਹ ਯੂਨੀਵਰਸਿਟੀ ਦੇ ਵਿੱਚ ਬੈਚਲਰ ਡਿਗਰੀ ਹੋਵੇ, ਜਾਂ ਈਵਨ ਤੁਸੀਂ ਜੇ ਮਾਸਟਰਸ ਵੀ ਕੀਤੀ ਹੋਈ ਹੈ ਪਰ ਤੁਹਾਡੀ ਉਮਰ 18 ਤੋਂ 30 ਸਾਲ ਦੇ ਵਿੱਚ ਹੈ। ਇਹਦੇ ਲਈ ਇੰਗਲਿਸ਼ ਰਿਕੁਆਇਰਮੈਂਟ ਵੀ ਹੈ, ਕਿਉਂਕਿ ਰਜਿਸਟ੍ਰੇਸ਼ਨ ਦੇ ਟਾਈਮ ਤੇ ਤੁਹਾਨੂੰ ਇੰਗਲਿਸ਼ ਪ੍ਰੂਵ ਕਰਨ ਦੀ ਲੋੜ ਨਹੀਂ ਹੈ, ਰਿਕੁਆਇਰਮੈਂਟ ਮੀਟ ਕਰਨ ਦੀ ਲੋੜ ਨਹੀਂ ਹੈ। ਬਟ ਜੇ ਤੁਸੀਂ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ ਬੈਲਟ ਦੇ ਵਿੱਚ, ਇਹ ਰਿਕੁਆਇਰਮੈਂਟ ਤੁਹਾਨੂੰ ਅੱਗੇ ਜਾ ਕੇ ਮੀਟ ਕਰਨ ਦੀ ਲੋੜ ਪਏਗੀ। ਇੰਗਲਿਸ਼ ਦੀ ਜਿਹੜੀ ਇਹਦੀ ਰਿਕੁਆਇਰਮੈਂਟ ਹੈ ਉਹ ਹੈ ਜੀ ਫੰਕਸ਼ਨਲ ਇੰਗਲਿਸ਼ 4.5 ਦੀ, ਕਿਉਂਕਿ ਕੋਈ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ। ਜੇ ਕੋਈ ਆਲਰੇਡੀ ਈਅਰ 12 ਤੋਂ ਬਾਅਦ 2 ਈਅਰਸ ਦੀ ਪੜ੍ਹਾਈ ਕਰ ਚੁੱਕਿਆ ਤਾਂ 4.5 ਲੈਣਾ ਇਜ਼ ਨੋਟ ਦੈਟ ਡਿਫੀਕਲਟ। ਇਟ ਕੈਨ ਬੀ ਇਨ ਐਨੀ ਆਈਲਸ ਵਿੱਚ ਵੀ ਹੋ ਸਕਦਾ, ਪੀਟੀ ਦੇ ਵਿੱਚ ਵੀ ਹੋ ਸਕਦਾ, ਦੋਵੇਂ ਐਕਸੈਪਟੇਬਲ ਨੇ। ਇਸ ਤੋਂ ਬਾਅਦ ਜੀ ਜਿਹੜੀ ਇੱਕ ਰਿਕੁਆਇਰਮੈਂਟ ਹੋਏਗੀ, ਜੇ ਤੁਸੀਂ ਇਸ ਬੈਲਟ ਰਜਿਸਟ੍ਰੇਸ਼ਨ ਦੇ ਵਿੱਚ ਰੈਂਡਮਲੀ ਸਿਲੈਕਟ ਹੋ ਜਾਂਦੇ ਹੋ, ਫੰਡਸ ਦੀ ਹੈ ਨਾ, ਜੋ ਕਿ ਹੈ AUD 5000, $5000 ਤੱਕ ਤੁਹਾਨੂੰ ਫੰਡਸ ਦਿਖਾਉਣੇ ਪੈ ਸਕਦੇ ਆ, ਪਲੱਸ ਏਅਰ ਫੇਅਰ ਦਾ ਖਰਚਾ ਜਿਹੜੀ ਕਿ ਟਿਕਟ ਦਾ ਖਰਚਾ ਹੋਏਗਾ। ਰਜਿਸਟ੍ਰੇਸ਼ਨ ਤੋਂ ਬਾਅਦ ਜੇ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਹਾਨੂੰ ਨੋਟੀਫਾਈ ਕੀਤਾ ਜਾਏਗਾ ਈਮੇਲ ਦੇ ਥਰੂ ਦੈਟ ਯੂ ਹੈਵ ਬੀਨ ਸਿਲੈਕਟਿਡ ਟੂ ਅਪਲਾਈ ਫੋਰ ਦਿਸ ਵੀਜ਼ਾ, ਜਿਹਦੀ ਕੋਸਟ ਹੈਗੀ ਹੈ $670।
1: ਜੀ, ਤੇ 16 ਸਤੰਬਰ 2024 ਨੂੰ ਭਾਰਤ ਅਧਿਕਾਰਿਕ ਤੌਰ ਉੱਤੇ ਵਰਕਿੰਗ ਹੋਲੀਡੇ ਮੇਕਰ ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਸੀ, ਤੇ ਇਹ 50ਵਾਂ ਦੇਸ਼ ਬਣਿਆ ਸੀ ਜੋ ਕਿ ਆਸਟ੍ਰੇਲੀਆ ਵਿੱਚ ਵਰਕਿੰਗ ਹੋਲੀਡੇ ਵੀਜ਼ਾ ਧਾਰਕ ਭੇਜਦਾ ਹੈ। ਜੀ, ਜੇਕਰ ਆਪਣੇ ਭਾਈਚਾਰੇ ਦੀ ਗੱਲ ਕੀਤੀ ਜਾਏ ਤੇ ਅਜਿਹੇ ਕਿਹੜੇ ਲੋਕ ਨੇ ਜਿਨ੍ਹਾਂ ਲਈ ਇਹ ਵੀਜ਼ਾ ਪਾਥਵੇ ਜੋ ਹੈ ਉਹ ਸਹੀ ਰਹੇਗਾ?
0: ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਉਹ ਬੰਦਾ ਜਿਹੜਾ ਆਹ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਕਰਦਾ, ਉਹਨਾਂ ਨੂੰ ਇਹ ਸੁਨਹਿਰੀ ਮੌਕਾ ਲੂਜ਼ ਨਹੀਂ ਕਰਨਾ ਚਾਹੀਦਾ। ਸੋ ਐਨੀਬਾਡੀ ਹੂ ਫਾਲਸ ਇਨ ਦਾ ਏਜ ਆਫ 18 ਤੋਂ 30 ਸਾਲ ਤੇ ਉਹ ਬਾਕੀ ਦੇ ਬੋਕਸਿਸ ਟਿਕ ਕਰਦੇ ਨੇ, ਮੈਂ ਹਾਈਲੀ ਰੈਕਮੈਂਡ ਕਰਦੀ ਹਾਂ ਕਿ ਅਪਲਾਈ ਫੋਰ ਇਟ, ਕਿਉਂਕਿ ਇਹ ਵਾਕਿਆ ਹੀ ਇੱਕ ਗੋਲਡਨ ਓਪਰਚੁਨਿਟੀ ਹੈ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਇੰਨੇ ਘੱਟ ਪੈਸਿਆਂ ਚ ਪਹੁੰਚਣਾ, ਅਦਰਵਾਈਜ਼ ਬਹੁਤ ਜ਼ਿਆਦਾ ਡਿਫੀਕਲਟ ਹੈ। ਤੇ ਇਹਨੂੰ ਇਸ ਮੌਕੇ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰੋ, ਤੇ ਜੇ ਤੁਹਾਡੀ ਲੋਟਰੀ ਨਿਕਲ ਆਉਂਦੀ ਹੈ, ਤੁਸੀਂ ਅੱਗੇ ਜਾ ਕੇ ਆਪਣਾ ਵੀਜ਼ਾ ਵੀ ਪਾਉਂਦੇ ਹੋ, ਤਾਂ ਮੇਕ ਸ਼ੋਰ ਕਿ ਤੁਸੀਂ ਇੱਕ ਸਹੀ ਗਾਈਡੈਂਸ ਦੇ ਅੰਦਰ ਇੱਥੇ ਪਹੁੰਚੋ, ਤਾਂ ਕਿ ਤੁਹਾਨੂੰ ਇੱਥੇ ਆਉਣ ਤੋਂ ਬਾਅਦ ਆਪਦਾ ਇੱਕ ਵੀ ਦਿਨ ਵੇਸਟ ਨਾ ਕਰੋ, ਤੁਸੀਂ ਉਹਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਯੂਟੀਲਾਈਜ਼ ਕਰੋ, ਤੁਹਾਨੂੰ ਪਤਾ ਹੋਵੇ ਕਿ ਜਾ ਕੇ ਤੁਹਾਡੇ ਨੈਕਸਟ ਸਟੈਪਸ ਕੀ ਹੋਣੇ ਨੇ।
1: ਜੀ, ਤੇ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਇਸ ਵੀਜ਼ਾ ਨੂੰ ਲੈ ਕੇ ਜੇ ਇੱਕ ਵਾਰ ਆਸਟ੍ਰੇਲੀਆ ਆ ਗਏ, 1 ਸਾਲ ਦਾ ਰਹਿਣ ਦਾ ਤੇ ਫੁੱਲ ਵਰਕਿੰਗ ਰਾਈਟਸ ਦਾ ਤੁਹਾਨੂੰ ਮਿਲ ਗਿਆ, ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਰਸਤੇ ਨੇ ਜੋ ਅਪਲਾਈ ਕੀਤੇ ਜਾ ਸਕਦੇ ਨੇ? ਕਿਉਂਕਿ ਸਰਕਾਰ ਨੇ ਸਟੂਡੈਂਟ ਟੂ ਸਟੂਡੈਂਟ ਜਾਂ ਵੀਜ਼ਾ ਹੋਪਿੰਗ ਜਿਹਨੂੰ ਕਹਿ ਲਈਏ, ਜੋ ਕਿ ਆਪਣੇ ਭਾਈਚਾਰੇ ਵਿੱਚ ਵੀ ਕਈ ਲੋਕ ਕਰਦੇ ਸੀ, ਉਹਦੇ ਉੱਪਰ ਜਿਹੜੀ ਹੈ ਨਕੇਲ ਕੱਸ ਦਿੱਤੀ ਹੈ, ਕੀ ਜਿਹੜੇ ਔਨਸ਼ੋਰ ਸਟੂਡੈਂਟ ਵੀਜ਼ਾ ਦੇ ਲੋਕ ਨੇ ਉਹ ਵੀ ਅਪਲਾਈ ਕਰ ਸਕਦੇ ਨੇ?
0: ਜੀ, ਮੈਂ ਇਹ ਦੱਸ ਦੂ ਵੀ ਸਟੂਡੈਂਟ ਤੋਂ ਬਾਅਦ ਆਪਾਂ ਸਟੂਡੈਂਟ ਲਾ ਸਕਦੇ, ਬਟ TR ਤੋਂ ਬਾਅਦ ਸਟੂਡੈਂਟ ਨਹੀਂ ਲਾ ਸਕਦੇ। ਤੇ ਜਿਹੜੇ ਟੈਂਪਰੇਰੀ ਸਬ ਕਲਾਸ ਟੈਂਪਰੇਰੀ ਰੈਜ਼ੀਡੈਂਸ ਹੋਲਡਰਸ ਨੇ, ਸਬ ਕਲਾਸ 4-8-5, ਉਹ ਵੀ ਆਪਦੀ ਲੋਟਰੀ ਪਾ ਸਕਦੇ ਨੇ। ਤੇ ਜੇ ਉਹਨਾਂ ਦੀ ਲੋਟਰੀ ਨਿਕਲ ਆਉਂਦੀ ਹੈ, ਤੇ ਜਿਵੇਂ ਮੈਂ ਦੱਸਿਆ ਕਿ ਐਟ ਦ ਟਾਈਮ ਆਫ ਰਜਿਸਟ੍ਰੇਸ਼ਨ ਦੇ ਕੈਨ ਬੀ ਇਨ ਆਸਟ੍ਰੇਲੀਆ, ਬਟ ਜਦੋਂ ਵੀਜ਼ਾ ਅਪਲਾਈ ਕਰਨਾ ਦੇ ਹੈਵ ਟੂ ਬੀ ਆਊਟਸਾਈਡ ਦ ਕੰਟਰੀ, ਤਾਂ ਉਸ ਟਾਈਮ ਤੇ ਸ਼ਾਇਦ ਉਹਨਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਪਏਗੀ, ਤੇ ਵੀਜ਼ਾ ਅਪਲਾਈ ਹੋਣ ਤੋਂ ਬਾਅਦ ਉਹ ਵਾਪਸ ਕੰਟਰੀ ਦੇ ਵਿੱਚ ਐਂਟਰ ਕਰ ਸਕਦੇ ਨੇ, ਕਿਉਂਕਿ ਇਟ ਇਜ਼ ਮੈਂਟ ਟੂ ਬੀ ਐਨ ਆਫਸ਼ੋਰ ਐਪਲੀਕੇਸ਼ਨ। ਤੇ ਜੇ ਤੁਸੀਂ ਲੈਟਸ ਸੇ ਕਿ ਆਪਣੇ ਇੰਡੀਆ ਦੇ ਵਿੱਚ ਕੋਈ ਇਹੋ ਜਿਹੀ ਪੜ੍ਹਾਈ ਕੀਤੀ ਹੈ ਜਿਹਦਾ ਸਾਨੂੰ ਇੱਥੇ ਆ ਕੇ 1 ਈਅਰ ਦਾ ਵਰਕ ਐਕਸਪੀਰੀਅੰਸ ਮਿਲ ਜਾਂਦਾ, ਤੁਸੀਂ ਇੱਥੇ ਆ ਕੇ ਕੰਮ ਕਰਨ ਲੱਗ ਜਾਂਦੇ ਹੋ ਸੇਮ ਖੇਤਰ ਦੇ ਵਿੱਚ, ਤਾਂ ਇਹ ਤੁਹਾਡੇ ਲਈ ਅੱਗੇ ਬਹੁਤ ਸਾਰੇ PR ਪਾਥਵੇਜ਼ ਜਾਂ ਵਰਕ ਵੀਜ਼ਾ ਪਾਥਵੇਜ਼ ਵੀ ਓਪਨ ਕਰ ਸਕਦਾ ਹੈ। ਤਾਂ ਹੀ ਕਰਕੇ ਇਸ ਨੂੰ ਇਹ ਜਿਹੜਾ ਨਾਮ ਹੈ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਕਿ ਇਹ ਤਾਂ ਸੱਚੀ ਲੋਟਰੀ ਲੱਗਣ ਵਾਲੀ ਗੱਲ ਹੈ, ਕਿਉਂਕਿ ਲੋਕੀ ਜਿਹੜੇ ਨੇ ਇੱਥੇ ਲੱਖਾਂ ਰੁਪਇਆ ਲਾ ਕੇ ਆਸਟ੍ਰੇਲੀਆ ਪਹੁੰਚਦੇ ਨੇ, ਤੇ ਇਹ ਇੱਕ ਇੰਨਾ ਕੋਈ ਸਸਤਾ ਵੀਜ਼ਾ ਹੈ ਕਿ $25 ਦੇ ਵਿੱਚ ਤੁਸੀਂ ਲੋਟਰੀ ਪਾਈ, ਜੇ ਨਿਕਲ ਗਈ ਤਾਂ ਤੁਹਾਨੂੰ ਆਸਟ੍ਰੇਲੀਆ ਦਾ 1 ਈਅਰ

0: ਦਾ ਵੀਜ਼ਾ ਜਿਹਨੂੰ ਫਰਦਰ ਐਕਸਟੈਂਡ ਕਰ ਸਕਦੇ ਹਾਂ, ਜਿਹਨੂੰ ਫਰਦਰ ਅਸੀਂ ਪੀਆਰ ਪਾਥਵੇ ਆਪਣੇ ਇੱਥੇ ਆ ਕੇ ਐਕਸਪਲੋਰ ਕਰ ਸਕਦੇ ਹਾਂ, ਇਹਨੂੰ ਫਰਦਰ ਸਟੂਡੈਂਟ ਵੀਜ਼ਾ ਦੇ ਵਿੱਚ ਵੀ ਕਨਵਰਟ ਕੀਤਾ ਜਾ ਸਕਦਾ ਹੈ ਇਫ ਨੀਡ ਬੀ।
1: ਕਿੱਦਾਂ ਦਾ ਰਿਸਪੌਂਸ ਆ ਰਿਹਾ ਕਮਿਊਨਿਟੀ ਤੋਂ, ਕਿੰਨੇ ਕੁ ਲੋਕ ਅਪਲਾਈ ਕਰ ਰਹੇ ਨੇ?
0: ਕਮਿਊਨਿਟੀ ਦਾ ਰਿਸਪੌਂਸ ਇਸ ਚੀਜ਼ ਨੂੰ ਲੈ ਕੇ ਬਹੁਤ ਸਾਹ ਭਰਿਆ ਰਿਸਪੌਂਸ ਹੈ ਉਹਨਾਂ ਦਾ, ਕਿਉਂਕਿ ਜਿਹੜਾ ਬੈਲਟ ਰਜਿਸਟ੍ਰੇਸ਼ਨ ਹੈ ਨਾ ਉਹ ਇੱਥੇ ਰਹਿੰਦਾ ਜਿਹੜਾ ਯੂਥ ਹੈ ਤੇ ਆ ਕ੍ਰਾਈਟੀਰੀਆ ਮੀਟ ਕਰਦਾ ਉਹ ਵੀ ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਆ ਵਾਈਲ ਲਿਵਿੰਗ ਇਨ ਆਸਟ੍ਰੇਲੀਆ। ਬਟ ਜੇ ਉਹ ਸਿਲੈਕਟ ਹੋ ਜਾਂਦੇ ਆ ਦੈਟ ਇਜ਼ ਵੈਨ ਦੇ ਹੈਵ ਟੂ ਕੰਟਰੀ ਆਊਟ, ਇੱਥੋਂ ਬਾਹਰ ਜਾ ਕੇ ਵੀਜ਼ਾ ਅਪਲਾਈ ਕਰਨਾ ਪਏਗਾ। ਤੇ ਰਜਿਸਟ੍ਰੇਸ਼ਨ ਇੱਥੇ ਰਹਿੰਦੇ ਰਹਿੰਦੇ ਕਰ ਸਕਦੇ ਹੋ, ਓਵਰਸੀਜ਼ ਹੋ ਤਾਂ ਵੀ ਕਰ ਸਕਦੇ ਹੋ। ਲੈਟਸ ਸੇ ਕਿ ਤੁਸੀਂ ਕੈਨੇਡਾ ਜਾਂ ਯੂਕੇ ਦੇ ਵਿੱਚ ਵੀ ਹੋ ਪਰ ਤੁਸੀਂ ਬੈਲਟ ਰਜਿਸਟਰ ਕਰਨਾ, ਬੈਲਟ ਵਿੱਚ ਰਜਿਸਟਰ ਕਰਨਾ ਚਾਹੁੰਦੇ ਹੋ ਆਪਣਾ ਆਪ ਦਾ ਨਾਮ, ਤਾਂ ਤੁਸੀਂ ਕਰ ਸਕਦੇ ਹੋ ਐਸ ਲੌਂਗ ਐਸ ਤੁਸੀਂ ਜਿਹੜਾ ਐਲੀਜੀਬਿਲਟੀ ਕ੍ਰਾਈਟੀਰੀਆ ਮੈਂ ਹੁਣੇ ਦੱਸਿਆ ਉਹ ਮੀਟ ਕਰਦੇ ਹੋ। ਕਮਿਊਨਿਟੀ ਨੂੰ ਇਹ ਲੱਗਦਾ ਹੈ ਕਿ ਇਹ ਇੱਕ ਬਹੁਤ ਚੀਪੈਸਟ ਇਕਨੋਮਿਕਲ ਰਾਹ ਹੈ ਆਸਟ੍ਰੇਲੀਆ ਪਹੁੰਚਣ ਦਾ, ਜੋ ਕਿ ਬਿਲਕੁਲ ਸੱਚ ਹੈ, ਕਿਉਂਕਿ ਤੁਹਾਨੂੰ ਇੱਕ ਸਾਲ ਦੇ ਲਈ ਫੁੱਲ ਟਾਈਮ ਵਰਕ ਰਾਈਟਸ ਵੀ ਮਿਲਣਗੇ ਤੇ ਜਿਹੜਾ 462 ਵੀਜ਼ਾ ਹੈ ਇਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਅੱਗੇ ਜਾ ਕੇ।
2: ਜੀ, ਤੇ ਇਸ ਵੀਜ਼ਾ ਦੇ ਲਈ ਜੇ ਚਾਂਸਿਸ ਵਧਾਣੇ ਹੋਣ ਕੀ ਕੁਝ ਹੈ ਜੋ ਕੀਤਾ ਜਾ ਸਕਦਾ?
0: ਤੁਹਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਪ੍ਰੋਬੇਬਿਲਿਟੀ ਕੀ ਹੈ ਜੀ, ਤਾਂ ਮੈਂ ਇਹ ਚੀਜ਼ ਕਲੈਰੀਫਾਈ ਕਰ ਦੇਣਾ ਚਾਹੁੰਦੀ ਹਾਂ ਕਿ ਇਹ ਇੱਕ ਰੈਂਡਮ ਕੰਪਲੀਟ ਰੈਂਡਮ ਸਿਲੈਕਸ਼ਨ ਹੈ। ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਵੀ ਜੇ ਕਿਸੇ ਨੇ 4 ਜੂਨ ਨੂੰ ਲੋਟਰੀ ਪਾਈ ਸੀ ਤਾਂ ਉਹ ਫਸਟ ਕਮ ਫਸਟ ਸਰਵ ਹੋ ਸਕਦਾ ਕਿ ਉਹਨਾਂ ਦਾ ਕੋਈ ਬੈਟਰ ਚਾਂਸ ਹੈ, ਇੱਦਾਂ ਦਾ ਕੁਛ ਨਹੀਂ ਹੈ। ਜੇ ਤੁਸੀਂ ਲੋਟਰੀ ਪਾਈ ਹੈ ਇਟ ਇਜ਼ ਆਲ ਰੈਂਡਮ ਸਿਲੈਕਸ਼ਨ ਹੋਏਗੀ ਬੈਲਟ ਦੇ ਥਰੂ, ਕੋਈ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹਦੀ ਕੀ ਪ੍ਰੋਬੇਬਿਲਿਟੀ ਹੈ। ਯੂ ਮੇ ਗੈਟ ਸਿਲੈਕਟਿਡ, ਯੂ ਮੇ ਨੋਟ। ਤੇ ਜੇ ਕੋਈ ਇੱਦਾਂ ਦਾ ਦਾਅਵਾ ਕਰਦਾ ਹੈ ਕਿ ਉਹਨੂੰ ਮੈਂ ਮੇਕ ਸ਼ੋਰ ਕਰਦਾ, ਕਿਉਂਕਿ ਜਦੋਂ ਆਪਾਂ ਗੱਲ ਕਰੀਏ ਬੈਕ ਹੋਮ ਆਪਣੇ ਪੰਜਾਬ ਦੀ, ਉੱਥੇ ਕਈ ਏਜੰਟਸ ਕਹਿ ਦਿੰਦੇ ਨੇ ਕਿ ਅਸੀਂ ਆਹ ਦਾਅਵਾ ਕਰਦੇ ਹਾਂ ਜੀ ਅਸੀਂ ਤੁਹਾਡੀ ਲੋਟਰੀ ਕਢਾ ਸਕਦੇ ਹਾਂ ਜੀ। ਡੋਂਟ ਗੋ ਔਨ ਦੋਜ਼ ਫੇਕ ਨਿਊਜ਼, ਇਟ ਇਜ਼ ਕੰਪਲੀਟਲੀ ਰੈਂਡਮ, ਕੋਈ ਵੀ ਤੁਹਾਨੂੰ ਸਿਲੈਕਸ਼ਨ ਦੇ ਵਿੱਚ ਹੈਲਪ ਨਹੀਂ ਕਰ ਸਕਦਾ, ਇਟ ਇਜ਼ ਗੋਇੰਗ ਟੂ ਬੀ ਸਿਸਟਮ ਸਿਲੈਕਟਿਡ ਪ੍ਰੋਸੈਸ। ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਮੇਕ ਸ਼ੋਰ ਕਿ ਜਿਹੜੇ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਬੋਕਸਿਸ ਨੇ ਉਹ ਤੁਸੀਂ ਸਾਰੇ ਟਿਕ ਕਰ ਰਹੇ ਹੋ, ਕਿਉਂਕਿ ਉਹ ਚੀਜ਼ ਬਹੁਤ ਗਲਤ ਹੋਏਗੀ ਕਿ ਅਸੀਂ ਕਿਸੇ ਦੀ ਜਿਵੇਂ ਮੈਂ ਕਿਹਾ ਪਲੇਸ ਲੈ ਲਈ ਤੇ ਬਾਅਦ ਵਿੱਚ ਅਸੀਂ ਫਾਇੰਡ ਆਊਟ ਕੀਤਾ ਵੀ ਅਸੀਂ ਤਾਂ ਐਲੀਜੀਬਿਲਿਟੀ ਕ੍ਰਾਈਟੀਰੀਆ ਮੀਟ ਹੀ ਨਹੀਂ ਕਰਦੇ। ਤਾਂ ਮੇਕ ਸ਼ੋਰ ਕਿ ਤੁਹਾਡੇ ਕੋਲ ਪੈਨ ਕਾਰਡ ਹੋਵੇ, ਪਾਸਪੋਰਟ ਹੋਲਡਰ ਤੁਸੀਂ ਹੋਵੋ, ਇੰਗਲਿਸ਼ ਦੀ ਰਿਕੁਆਇਰਮੈਂਟ ਤੁਸੀਂ ਮੀਟ ਕਰ ਸਕਦੇ ਹੋ, ਫੰਡਸ ਤੁਸੀਂ ਦਿਖਾ ਸਕਦੇ ਹੋ, ਪੋਸਟ ਸੈਕੰਡਰੀ ਸਟੱਡੀਜ਼ ਤੁਹਾਡੇ ਕੋਲ ਹੋਣ।
2: ਜੀ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਸਮਾਂ ਦੇਣ ਦੇ ਲਈ। ਜੀ ਹਾਂ ਦੋਸਤੋ, ਇਹ ਸਨ ਗਿਨੀ ਕੋਚਰ ਜੀ, ਇਹਨਾਂ ਦੇ ਨਾਲ ਹੋਈ ਸਾਡੀ ਗੱਲਬਾਤ। ਤੁਹਾਨੂੰ ਕਿੱਦਾਂ ਦੀ ਲੱਗੀ? ਜੇ ਇਸ ਵੀਜ਼ਾ ਦੇ ਰਿਲੇਟਡ ਜਾਂ ਹੋਰ ਕੋਈ ਵੀ ਸਵਾਲ ਜਵਾਬ ਹੋਣ ਤੇ ਲਿਖ ਕੇ ਜ਼ਰੂਰ ਭੇਜੋ ਜੀ, SMS ਕਰਕੇ 04397997670 4397977 ਦੇ ਉੱਪਰ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਹੈਂਡਲ ਤੇ ਜਾ ਕੇ ਕਿਸੇ ਵੀ ਵੇਲੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
3: ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ SBS ਪੰਜਾਬੀ ਦੇ ਵੱਲੋਂ, ਤੁਹਾਨੂੰ ਇਸ ਦਾ ਜ਼ਰੂਰ ਲਾਹਾ ਮਿਲੇਗਾ, ਤੁਹਾਡੇ ਜ਼ਰੂਰ ਜਿਹੜੇ ਆ ਅੰਦੇਸ਼ੇ ਆ ਉਹ ਦੂਰ ਹੋਏ ਹੋਣਗੇ ਇਸ ਗੱਲਬਾਤ ਤੋਂ ਬਾਅਦ। ਔਰ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੋ ਗਿਆ, ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਤਾਂ ਤੁਹਾਨੂੰ ਜਾਣੂ ਕਰਾਵਾਂਗੇ ਪੰਜਾਬੀ ਬੋਲੀ ਦੇ ਕੁਝ ਅਜਿਹੇ ਸ਼ਬਦਾਂ ਦੇ ਨਾਲ, ਅਜਿਹੇ ਅਖਾਣਾਂ ਦੇ ਨਾਲ ਜਿਹੜੇ ਕਿ ਭੁੱਲੇ ਵਿਸਰੇ ਸ਼ਬਦ, ਜੇਕਰ ਆਪਾਂ ਉਹਨਾਂ ਨੂੰ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ। ਔਰ ਕਿਉਂਕਿ SBS ਪੰਜਾਬੀ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਅਖਾਣ ਕਹਾਣੀ ਦੇ ਸਿਰਲੇਖ ਦੇ ਤਹਿਤ, ਕੁਝ ਅਜਿਹੇ ਅਖਾਣ ਪੰਜਾਬੀ ਮਾਂ ਬੋਲੀ ਦੇ ਜਿਹੜੇ ਕਿ ਬਹੁਤ ਘੱਟ ਅੱਜ ਦੀ ਪੀੜ੍ਹੀ ਨੂੰ ਯਾਦ ਨੇ, ਜਿਨ੍ਹਾਂ ਬਾਰੇ ਘੱਟ ਪਤਾ, ਉਹਨਾਂ ਦੀ ਵਿਸਥਾਰ ਸਹਿਤ ਵਿਆਖਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਉਹ ਸਾਰਾ ਜਿਹੜਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ। ਜਲਦ ਹਾਜ਼ਰ ਹੋ ਰਹੇ ਹਾਂ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
4: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
5: ¿Cómo recuerdas tus mundiales? Todos los que aún no ganamos uno, vivimos en el fantástico y terrible viaje del hubiera. Quizá el fútbol nunca se trató de ganar, sino de soñarlo juntos, entre rituales y promesas, y así cambiar la historia. Un Audible Original Podcast, lleno de fútbol memoria e imaginación. Narrado por Diego Luna. Escucha ahora en audible.com/cambiar.
6: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
7: Terms apply. Lounge access is subject to change. See CapitalOne.com for details.
8: Este Día del Padre, encuentra algo especial para papá en The Home Depot. Córnalo como el maestro de la parrilla, con un asador nuevo y accesorios para preparar todo tipo de platillos, como el asador Next Grill de 5 quemadores por $299 para convertir esas comidas de domingo en una nueva tradición familiar. O si lo que buscas es pasar más tiempo juntos, aprovecha los ahorros en herramientas. Así construyen más que grandes recuerdos. Este Día del Padre, hagan más juntos con precios bajos garantizados en The Home Depot. Aplica en exclusiones. Visita homedepot.com/pricematch para más detalles.
3: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ ਔਰ ਸਾਡਾ ਪ੍ਰੋਗਰਾਮ ਇਸ ਵੇਲੇ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸ਼ੁੱਕਰਵਾਰ ਦਾ ਦਿਨ ਔਰ ਸ਼ੁੱਕਰਵਾਰ ਨੂੰ ਸਾਡਾ ਇਹ ਪ੍ਰੋਗਰਾਮ ਸਾਹਿਤ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਉਂਦਾ ਔਰ ਇਸੇ ਕੜੀ ਦੇ ਵਿੱਚ ਅੱਜ ਤੁਹਾਨੂੰ ਅਸੀਂ ਜਾਣੂ ਕਰਾਵਾਂਗੇ ਕੁਝ ਅਜਿਹੇ ਸ਼ਬਦਾਂ ਦੇ ਨਾਲ ਅਜਿਹੇ ਅਖਾਣਾਂ ਦੇ ਨਾਲ ਜਿਹੜੇ ਕਿ ਪੰਜਾਬੀ ਦੇ ਪੁਰਾਣੇ ਸ਼ਬਦ ਨੇ ਜੇਕਰ ਅਸੀਂ ਉਹਨਾਂ ਨੂੰ ਆਖੀਏ ਜੇਕਰ ਉਹਨਾਂ ਨੂੰ ਪੁਰਾਤਨ ਸ਼ਬਦ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ ਕਿਉਂਕਿ ਅਜੋਕੀ ਪੀੜ੍ਹੀ ਜਿਹੜੀ ਹੈ ਉਹਨਾਂ ਸ਼ਬਦਾਂ ਤੋਂ ਨਾ ਵਾਕਫ ਹੈ ਸ਼ਬਦਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਜਾਣੂ ਨਹੀਂ ਹੈਗੀ SBS ਪੰਜਾਬੀ ਦਾ ਇੱਕ ਖਾਸ ਉਪਰਾਲਾ ਹੈ ਜੀ ਜਿਹੜਾ ਕਿ ਸ਼ੁਰੂ ਕੀਤਾ ਗਿਆ ਅਖਾਣ ਕਹਾਣੀ ਇਹਦੇ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ ਮੂਲ ਅਤੇ ਅਰਥਾਂ ਦੀ ਪੜਚੋਲ ਜਿਹੜੀ ਹੈ ਕੀਤੀ ਜਾਂਦੀ ਹੈ ਇਸੇ ਕੜੀ ਦੇ ਤਹਿਤ ਸਾਡੇ ਸਾਥੀ ਜਿਹੜੇ ਕਿ ਲਹਿੰਦੇ ਪੰਜਾਬ ਤੋਂ ਮਸੂਦ ਮਲੀ ਸਾਹਿਬ ਔਰ ਅਹਿਸਾਨ ਬਾਜਵਾ ਸਾਹਿਬ ਉਹਨਾਂ ਦੇ ਵੱਲੋਂ ਇਹਨਾਂ ਅਖਾਣਾਂ ਦੀ ਵਿਸਥਾਰ ਦੇ ਨਾਲ ਡੂੰਘਾਈ ਦੇ ਨਾਲ ਵਿਆਖਿਆ ਕੀਤੀ ਜਾਂਦੀ ਹੈ ਔਰ ਅੱਜ ਜਿਹੜਾ ਅਖਾਣ ਇਹਨਾਂ ਦੇ ਵੱਲੋਂ ਚੁਣਿਆ ਗਿਆ ਉਹ ਹੈ ਪਾਈ ਡੋਈ ਦਾ ਲੇਖਾ ਬਰਾਬਰ ਕੀ ਇਹ ਅਖਾਣ ਹੈਗਾ ਕੀ ਇਸ ਦਾ ਅਰਥ ਹੈ ਸਭ ਕੁਝ ਤੁਹਾਡੇ ਨਾਲ ਸਾਂਝਾ ਕਰ ਰਹੇ ਹੈ ਸਾਡੇ ਇਹ ਸਾਥੀ ਆਓ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ
9: SBS ਪੰਜਾਬੀ ਦੇ ਅੱਜ ਦੀ ਅਖਾਣ ਕਹਾਣੀ ਦੇ ਸੈਗਮੈਂਟ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਮੈਂ ਹਾਂ ਮਸੂਦ ਮੱਲੀ ਔਰ ਅਖਾਣ ਕਹਾਣੀ 'ਚ ਮੇਰੇ ਨਾਲ ਮੌਜੂਦ ਹੁੰਦੇ ਨੇ ਅਹਿਸਾਨ ਬਾਜਵਾ ਸਾਹਿਬ ਅੱਜ ਵੀ ਅਸੀਂ ਉਹਨਾਂ ਨੂੰ ਆਪਣੀ ਇਸ ਅਖਾਣ ਕਹਾਣੀ 'ਚ ਜੀ ਆਇਆਂ ਨੂੰ ਕਹਿੰਦੇ ਹਾਂ ਬਾਜਵਾ ਸਾਹਿਬ ਆਪ ਜੀ ਦਾ ਸਵਾਗਤ ਹੈ ਜੀ
10: ਜੀ ਮਿਹਰਬਾਨੀ ਜੀ ਸਵਾਗਤ ਜਨਾਬ ਜਿਉਂਦੇ ਰਹੋ ਖੈਰ ਹੋਵੇ ਮੱਲੀ ਸਾਹਿਬ
9: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਬਾਜਵਾ ਸਾਹਿਬ ਅੱਜ ਜਿਹੜਾ ਅਖਾਣ ਮੇਰੀਆਂ ਨਜ਼ਰਾਂ ਤੋਂ ਗੁਜ਼ਰਿਆ ਬਥੇਰਾ ਮੈਂ ਸੋਚੀ ਪਿਆ ਰਿਹਾ ਬਹੁਤ ਸਾਰੇ ਇਹਦੇ ਕਹਿ ਲਵੋ ਕਿ ਤੰਦ ਨੇ ਜਿਹੜੇ ਉਹਨਾਂ ਤੇ ਸੋਚ ਵਿਚਾਰ ਵੀ ਹੋਈ ਪਰ ਜੋ ਸਵਾਦ ਤੁਹਾਡੇ ਕੋਲ ਪਿਛੋਕੜ ਸੁਣਨ ਚ ਆਉਂਦਾ ਹੈ ਨਾ ਉਹ ਨਹੀਂ ਉਹ ਕਹਿ ਲਵੋ ਕਿ ਸੋਚ ਦੇ ਕੁਛ ਹੋਰ ਵਰਕੇ ਨੇ ਜਿਹੜੇ ਸਾਹਮਣੇ ਆਉਂਦੇ ਆ ਤੇ ਤੁਹਾਡੀ ਇਜਾਜ਼ਤ ਦੇ ਨਾਲ ਅੱਜ ਦਾ ਅਖਾਣ ਸਾਹਮਣੇ ਰੱਖਣ ਲੱਗਾ ਹਾਂ ਕਿ ਪਾਈ ਡੋਈ ਦਾ ਲੇਖਾ ਬਰਾਬਰ ਸਾਡਾ ਅੱਜ ਦਾ ਅਖਾਣ ਹੈ ਪਾਈ ਡੋਈ ਦਾ ਲੇਖਾ ਬਰਾਬਰ
10: ਹਾਂਜੀ ਇਹਦਾ ਮਤਲਬ ਇਹਦੇ ਦੋ ਮਤਲਬ ਨਿਕਲਦੇ ਨੇ ਇੱਕ ਤੇ ਡੋਈ ਨਾਲ ਜਿਹੜਾ ਤੁਸੀਂ ਸਾਲਣ ਪਾਇਆ ਕਿਸੇ ਭਾਂਡੇ ਦੇ ਵਿੱਚ
9: ਜੀ ਜੀ
10: ਹਾਂਜੀ ਉਹਨੂੰ ਮਤਲਬ ਤੁਹਾਨੂੰ ਚਾਹੀਦਾ ਕਿ ਜਦੋਂ ਕੋਈ ਤੁਸੀਂ ਵੰਡ ਵੇਤਰ ਤੇ ਬੈਠੇ ਹੋਵੋ ਤੇ ਸਾਰਿਆਂ ਨੂੰ ਇੱਕੋ ਜਿਹਾ ਸਾਰਿਆਂ ਨਾਲ ਇੱਕੋ ਜਿਹਾ ਕਰੋ
9: ਠੀਕ ਹੈ ਠੀਕ ਹੈ
10: ਜਿਵੇਂ ਆਂਦੇ ਨੇ ਉੱਤੋਂ ਡਿੱਗੀ ਤਾਰ ਤੇ ਇੱਕੋ ਜਿਹੀ ਕਾਰ ਅੱਛਾ ਜਦੋਂ ਮਤਲਬ ਇਹ ਕਿ ਤੁਸੀਂ ਫਰਕ ਪਾਉਣ ਲੱਗ ਪੈਂਦੇ ਨਾ ਮਸਲ ਮੁਆਸ਼ਰੇ ਦੇ ਅੰਦਰ ਜਦੋਂ ਸੋਸਾਇਟੀ ਦੇ ਵਿੱਚ ਕੁਝ ਵਸੀਲਿਆਂ ਦੇ ਉੱਤੇ ਕੁਝ ਤਗੜ ਹੱਥੇ ਲੋਕ ਮੱਲ ਮਾਰ ਕੇ ਬਹਿ ਜਾਂਦੇ ਨੇ
9: ਜੀ ਜੀ
10: ਔਰ ਉਹਨਾਂ ਨੂੰ ਤੇ ਮਤਲਬ ਇਹ ਕਿ ਕੁਝ ਲੋਕਾਂ ਨੂੰ ਤੇ ਬਹੁਤਾ ਚੀਜ਼ਾਂ ਜਿੰਨੇ ਹਨੇਰ ਨਗਰੀ ਜਦੋਂ ਪੈ ਜਾਂਦੀ ਹੈ ਤੇ ਜਿਹੜੇ ਬਲੈਕਮੇਲਰ ਨੇ ਚੋਰ ਚਕਾਰ ਨੇ ਉਹ ਮੁਖਤਲਿਫ ਤਰੀਕਿਆਂ ਨਾਲ ਵੱਖ ਵੱਖ ਤਰੀਕਿਆਂ ਨਾਲ ਉਹ ਤੇ ਜ਼ਿਆਦਾ ਵਸੀਲਿਆਂ ਤੇ ਮੱਲਾਂ ਮਾਰ ਲੈਂਦੇ ਨੇ ਲੇਕਿਨ ਜਿਹੜਾ ਮਾੜਾ ਬੰਦਾ ਪਹੁੰਚੋਂ ਬਾਹਰ ਏ ਹਾਂਜੀ
9: ਜੀ
10: ਉਹ ਮਤਲਬ ਉਹਦੇ ਵਸੀਲੇ ਘੱਟ ਨੇ ਉਹਦੀ ਪਹੁੰਚ ਘੱਟ ਏ ਉਹਦਾ ਕਿਤੇ ਹੱਥ ਨਹੀਂ ਪੈਂਦਾ ਉਹ ਵਿਚਾਰਾ ਭੁੱਖਾ ਭਾਣਾ ਰਹਿ ਜਾਂਦਾ ਤੇ ਮਤਲਬ ਇਹ ਵੇ ਕਿ ਇੱਥੇ ਲੇਖਾ ਜਿਹੜਾ ਹਮੇਸ਼ਾ ਬਰਾਬਰ ਕਰਨਾ ਚਾਹੀਦਾ ਇਨਸਾਫ ਦਾ ਇਹ ਤਕਾਜ਼ਾ ਹੈ ਕਿ ਬੰਦਾ ਜਿਹੜਾ ਨਾ ਉਹ ਮੈਨੂੰ ਇਨਸਾਫ ਕਰੇ ਉਹ ਬਰਾਬਰੀ ਕਰੇ ਔਰ ਜਿਹੜਾ ਵੀ ਲੈਣ ਦੇਣ ਵੀ ਜਿਹਦੇ ਨਾਲ ਹੋਵੇ ਦੂਜੇ ਮਹਿਣਿਆਂ ਝਗੜੇ ਨੂੰ ਵੇਖੋ ਤੇ ਜਿਹਦੇ ਨਾਲ ਵੀ ਜਿਹੜਾ ਵੀ ਲੈਣ ਦੇਣ ਹੋਵੇ ਉਹ ਵੱਧ ਹੋਵੇ ਜਾਂ ਘੱਟ ਹੋਵੇ, ਉਹ ਵੇਲੇ ਦੇ ਨਾਲ ਮੁਕਾਉਣਾ ਚਾਹੀਦਾ ਔਰ ਉਹਦੇ ਵਿੱਚ ਕਿਸੇ ਕਿਸਮ ਦੀ ਡੰਡੀ ਨਹੀਂ ਮਾਰਨੀ ਚਾਹੀਦੀ ਔਰ ਡੰਡੀ ਮਾਰਨ ਨਾਲ ਲੱਗਿਆਂ ਵਿਗਾੜ ਪੈਦਾ ਹੁੰਦੇ ਨੇ ਮੁਆਸ਼ਰੇ ਚ ਜਿਹੜੀ ਨਾਨ ਇਨਸਾਫ਼ੀ ਤੇ ਅਨਜਸਟਿਸ ਦਾ ਜਿਹੜਾ ਨਾ ਇਹ ਮੁਹਾੜ ਉਹਨਾਂ ਸੋਸਾਇਟੀਆਂ ਦੇ ਵਿੱਚ ਪੈ ਜਾਂਦਾ ਔਰ ਰਿਵਾਜ ਪੈ ਜਾਂਦਾ ਔਰ ਜਦੋਂ ਰਿਵਾਜ ਪੈਂਦਾ ਤੇ ਫਿਰ ਬਹੁਤ ਜ਼ਿਆਦਾ ਕਮੀਆਂ ਘਾਟੇ ਕੁਤਾਹੀਆਂ ਜਿਹੜੀਆਂ ਨੇ ਵਸੇਬਾਂ ਦੇ ਅੰਦਰ ਪੈਦਾ ਹੁੰਦੀਆਂ ਨੇ ਔਰ ਫਿਰ ਕੁਝ ਤਬਕੇ ਜਿਹੜੇ ਜਿਹੜਾ ਹੈਵਸ ਤੇ ਹੈਵ ਨਾਟ ਦੇ ਵਿਚਕਾਰ ਵਿੱਥਾਂ ਤੇ ਫਰਕ ਚੋਖਾ ਵਧਣਾ ਸ਼ੁਰੂ ਹੋ ਜਾਂਦਾ ਔਰ ਇਹਦੇ ਨਾਲ ਫਿਰ ਨਫ਼ਰਤਾਂ ਵੀ ਫੈਲਦੀਆਂ ਨੇ ਔਰ ਨਫ਼ਰਤਾਂ ਜਦੋਂ ਫੈਲਦੀਆਂ ਨੇ ਤੇ ਫਿਰ ਇਹ ਹੁੰਦਾ ਕਿ ਅੰਦਰੋਂ ਜਿਹੜਾ ਤਲਕ ਹੈ ਨਾ ਇਨਸਾਨਾਂ ਦਾ ਇਨਸਾਨਾਂ ਨਾਲੋਂ ਟੁੱਟ ਜਾਂਦਾ ਜਦੋਂ ਇਸ ਤਰ੍ਹਾਂ ਟੁੱਟਦਾ ਤੇ ਫਿਰ ਮੁਲਕ ਵੀ ਕਮਜ਼ੋਰ ਹੁੰਦੇ ਨੇ ਕਿਸੇ ਵੀ ਵਸੋਂ ਦਾ ਜਿਹੜਾ ਜੀਣ ਢੰਗ ਹੈ ਉਹ ਕਮਜ਼ੋਰ ਹੁੰਦਾ ਉਹਦੇ ਚ ਵਿਗਾੜ ਆਉਂਦਾ ਉਹਦੇ ਚ ਸੁਧਾਰ ਨਹੀਂ ਆ ਸਕਦਾ ਔਰ ਖੁਸ਼ਹਾਲੀ ਨਹੀਂ ਆ ਸਕਦੀ ਮੱਥਿਆਂ ਤੇ ਤਿਊੜੀਆਂ ਦਿਸਦੀਆਂ ਨੇ ਦੋਵੇਂ ਪਾਸੇ ਕੁਝ ਖੋਣ ਵਾਲੇ ਤੇ ਕੁਝ ਜਿਨ੍ਹਾਂ ਦਾ ਖੁਸਦਾ ਹਾਂਜੀ ਉਹ ਦੋਵੇਂ ਧਿਰਾਂ ਇੱਕ ਦੂਜੇ ਨਾਲ ਮਤਲਬ ਆਫਰੇ ਸੰਡੇ ਅੰਗਰ ਵਹਿੰਦੇ ਨੇ ਇਸ ਵਾਸਤੇ ਵੀ ਮੇਰਾ ਦਿਲ ਕਰੇ ਤੇ ਮੈਨੂੰ ਟੱਕਰਾ ਮਾਰ ਕੇ ਇਹਨਾਂ ਦੇ ਢਿੱਡ ਪਾੜ ਛੜਾ
9: ਬਿਲਕੁਲ
10: ਇੰਜ ਦਾ ਜਿਹੜਾ ਵਿਹਾਰ ਹੁੰਦਾ ਇੰਜ ਦੀ ਜਿਹੜੀ ਵਸੋਂ ਹੁੰਦੀ ਹੈ ਜਿਹੜੀ ਸੋਸਾਇਟੀ ਹੁੰਦੀ ਹੈ

0: you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
1: Terms apply. Lounge access is subject to change. See CapitalOne.com for details.
2: That in my book that did ya. Hey, banda maran dana na kung evichara na gribre. ਤੇ ਇਹਨੂੰ ਮੈਂ ਘੱਟ ਦੇ ਦਿਆਂ, ਇਸ ਤਰ੍ਹਾਂ ਜਿਹੜਾ ਨਾ ਸੇਬ ਦੇ ਅੰਦਰ ਵਸੋਂ ਦੇ ਅੰਦਰ ਵਿਗਾੜ ਪੈਦਾ ਹੁੰਦੇ ਨੇ,
3: ਬਿਲਕੁਲ।
2: ਔਰ ਉਹ ਵਿਗਾੜ ਹੀ ਅੱਗੇ ਜਾ ਕੇ ਨਾ ਜੀ ਤੇ ਤੰਦਾਂ ਜਿਹੜੀਆਂ ਨੇ ਨਾ, ਜਿਹੜੀਆਂ ਜੁੜੀਆਂ ਹੋਈਆਂ ਤੰਦਾਂ ਨੇ ਵਸੋਂ ਦੀਆਂ, ਉਹਨੂੰ ਖੇਰੂ ਖੇਰੂ ਕਰਕੇ ਤਰੋੜ ਦਿੰਦੇ ਨੇ।
3: ਬਿਲਕੁਲ ਠੀਕ ਹੈ ਬਾਜੋ ਸਾਹਿਬ। ਸਾਡਾ ਅੱਜ ਦਾ ਅਖਾਣ ਹੈ ਪਾਈ ਡੋਈ ਦਾ ਲੇਖਾ ਬਰਾਬਰ। ਇਹ ਪਾਈ ਕਿਸੇ ਵੇਲੇ ਚ 8 ਸੇਰ ਨੂੰ ਵੀ ਕਹਿੰਦੇ ਸੀਗੇ, 800 ਤੇ ਕੁਛ ਗ੍ਰਾਮ ਹੁੰਦਾ ਸੀ।
2: ਹਾਂਜੀ, ਉਹ 8 ਦਾਣੇ ਵੀ ਹੁੰਦੇ ਸਨ ਨਾ ਜੀ। ਪਾਈ ਪੀਠੀ ਚੰਗੀ ਤੇ ਕੁੜੀ ਖਡਾਈ ਮੰਦੀ, ਇਹ ਵੀ ਇੱਕ ਅਖਾਣ ਹੈ।
3: ਠੀਕ ਹੈ,
2: ਯਾਨੀ ਪਾਈ ਦਾਣੇ ਪੀਣੇ ਚੱਕੀ ਦੇ ਉੱਤੇ ਹੱਥ ਨਾਲ, ਹੱਥ ਚੱਕੀ ਦੇ ਉੱਤੇ ਪੀਠੇ ਜਾਂਦੇ ਸਨ। ਕੋਈ ਇਹਦੇ ਚ ਦੱਸਿਆ ਗਿਆ ਵੀ ਕੁੜੀ ਖਡਾਉਣਾ ਬੜਾ ਔਖਾ ਕੰਮ ਹੈ, ਕਿਉਂਕਿ ਉਹ ਰੋਂਦੀ ਬੜਾ, ਤੇ ਉਹਦੇ ਨਾਲੋਂ ਪਾਈ ਦਾਣੇ ਪੀ ਲਏ ਤੇ ਉਹ ਸੌਖੇ ਨੇ ਉਹ, ਮਤਲਬ ਹਾਲਾਂ ਉਹਦੇ ਤੇ ਬੜਾ ਜ਼ੋਰ ਲੱਗਦਾ ਸੀ ਚੱਕੀ ਦੇ ਉੱਤੇ ਨਾ।
3: ਬਾਦਸ਼ਾਹ
2: ਵੀ ਲਿਖਿਆ ਘਰ ਬਾਹਰ ਨਾ ਚੱਕੀਆਂ ਝੋਤੀਆਂ ਨੀ, ਜਿੰਨਾ ਤਾਵਣਾ ਗੁੰਨ ਪਕਾਣੀਆਂ ਨੀ।
3: ਨਤਾਰਾ ਕਰ ਛੱਡਿਆ ਤੁਸੀਂ ਬਾਜਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਅੱਜ ਦੇ ਇਸ ਅਖਾਣ ਤੇ ਇੰਨਾ ਚਾਨਣ ਪਾਇਆ ਤੁਸੀਂ, ਧੰਨਵਾਦ ਤੁਹਾਡਾ।
2: ਧੰਨਵਾਦ ਤੁਹਾਡਾ, ਅੱਗੇ ਐਡੀ ਦੂਰੋਂ ਤੁਹਾਂ ਦੇਸ਼ ਪੰਜਾਬ ਚ ਫੋਨ ਕੀਤਾ ਜਨਾਬ।
3: ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ। ਅਸੀਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਜੀ।
2: ਕੀ ਖੈਰ ਹੋਵੇ ਜੀ, ਖੈਰ।
3: ਇਹਦੇ ਨਾਲ ਹੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਤੋਂ ਮਸੂਦ ਮੱਲੀ ਵੀ ਇਜਾਜ਼ਤ ਚਾਹੁੰਦਾ ਹੈ। ਫਿਰ ਮਿਲਾਂਗੇ ਆਉਂਦੇ ਹਫ਼ਤੇ।

ਸੋ ਦੋਸਤੋ ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਖੂਬ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਵੱਖ ਵੱਖ ਵੰਨਗੀਆਂ ਨੂੰ ਤੁਸੀਂ ਖੂਬ ਸਰਾਇਆ ਹੋਵੇਗਾ, ਖੂਬ ਉਹਨਾਂ ਦਾ ਆਨੰਦ ਮਾਣਿਆ ਹੋਵੇਗਾ। ਸੋ ਇਹਨਾਂ ਵੰਨਗੀਆਂ ਨੂੰ ਤੁਸੀਂ SBS ਪੰਜਾਬੀ ਦੇ ਵੱਖ ਵੱਖ ਪਲੇਟਫਾਰਮਸ 'ਤੇ ਜਾ ਕੇ ਪੜ੍ਹ ਸਕਦੇ ਹੋ, ਸੁਣ ਸਕਦੇ ਹੋ, ਵੇਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਔਰ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਵੀਕਐਂਡ ਹੈ ਤੁਹਾਡੇ ਵਾਸਤੇ ਖੁਸ਼ੀਆਂ ਵਾਲਾ ਹੋਵੇ, ਤੁਹਾਡੇ ਵਾਸਤੇ ਸਕੂਨ ਭਰਿਆ ਹੋਵੇ। ਔਰ ਮਿਲਾਂਗੇ ਸੋਮਵਾਰ ਨੂੰ ਇੱਕ ਵਾਰ ਫਿਰ ਨਵੇਂ ਰਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।